ਧੰਨ ਗੁਰੂ ਰਾਮਦਾਸ ਜੀ ਦਾ ਉਚਾਰਿਆ ਹੋਇਆ। ਇਸ ਸ਼ਬਦ ਦੇ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਹੋ ਕੇ ਆਪਣੇ ਮਨ ਦੀ ਤੜਪ ਉਸ ਪਰਮੇਸ਼ਰ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਵਾਸਤੇ ਕਿਸ ਤਰ੍ਹਾਂ

ਇਹ ਉਮਰ ਦੇ ਨਾਲ ਨਹੀਂ ਹੁੰਦਾ। ਫਿਰ ਜਿਹੜੇ ਪ੍ਰਭੂ ਨਾਲ ਪਿਆਰ ਕਰਦੇ ਨੇ ਉਹ ਜਾਣਦੇ ਨੇ ਕਿ ਜਿੱਥੇ ਪ੍ਰਭੂ ਦਾ ਪਿਆਰ ਹੈ ਉੱਥੇ ਨਾ ਉਮਰ ਦਾ ਸਵਾਲ, ਨਾ ਊਚ ਨੀਚ ਦਾ, ਨਾ ਜਾਤ ਪਾਤ ਦਾ। ਕਿਉਂਕਿ ਜਿਹੜਾ ਪਿਆਰ ਹੈ, ਪਿਆਰ ਦੀ ਨਾ ਕੋਈ ਜਾਤ, ਨਾ ਕੋਈ ਹੱਦ, ਨਾ ਕੋਈ ਸੀਮਾ। ਪਿਆਰ ਸਾਰਿਆਂ ਨੂੰ ਮਿਲਦਾ ਵੀ ਨਹੀਂ, ਪ੍ਰਭੂ ਦਾ ਪਿਆਰ ਸਾਰਿਆਂ ਨੂੰ ਲੱਗਦਾ ਵੀ ਨਹੀਂ। ਪਰ ਜਿਨ੍ਹਾਂ ਨੇ ਪ੍ਰਭੂ ਨਾਲ, ਗੁਰੂ ਨਾਲ ਪਿਆਰ ਕੀਤਾ, ਉਹਨਾਂ ਦੇ ਜੀਵਨ ਦਾ ਢੰਗ ਦੁਨੀਆਂ ਨਾਲੋਂ ਵੱਖਰਾ ਹੁੰਦਾ ਹੈ। ਐਸੀ ਹੀ ਇੱਕ ਪ੍ਰੇਮ ਭਰੀ ਕਥਾ ਗੁਰ ਇਤਿਹਾਸ। ਇਹ ਪ੍ਰੇਮ ਨਾਲ ਭਰਿਆ ਹੋਇਆ ਐਸੇ ਪਰਿਵਾਰ ਦਾ ਇਤਿਹਾਸ ਹੈ ਕਿ ਜਿਹਨੂੰ ਸੁਣ ਕੇ ਗੁਰੂ ਦੇ ਚਰਨਾਂ ਦੇ ਨਾਲ ਆਪਣੇ ਆਪ ਮਨ ਜੁੜ ਜਾਂਦਾ। ਹੁਸ਼ਿਆਰ

ਪਾਠ ਦੇ ਵਿੱਚ ਇਸ ਦਿਓ ਸਿੱਖ ਮਾਲੀ ਦੇ ਕੋਲ ਹੋਰ ਵੀ ਬਹੁਤ ਸਾਰੇ ਮਾਲੀ ਕੰਮ ਸਿੱਖਦੇ ਨੇ। ਇਹ ਦਿਓ ਸਿੱਖ ਜਿੱਥੇ ਬਾਗ ਦਾ ਕੰਮ ਕਰਦਾ ਦੂਸਰਿਆਂ ਨੂੰ ਮਾਲੀ ਦਾ ਕੰਮ ਸਿਖਾਉਂਦਾ ਨਾਲ ਗੁਰਬਾਣੀ ਦਾ ਵੀ ਪ੍ਰੇਮੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦਾ ਪਿਆਰਾ। ਇੱਕ ਦਿਓ ਸਿੱਖ ਇੱਕ ਇਹਦੀ ਘਰਵਾਲੀ ਇਹ 11-12 ਸਾਲ ਦੀ ਇਹਨਾਂ ਦੀ ਲੜਕੀ ਇਹ ਤਿੰਨੋਂ ਜੀ ਗੁਰਬਾਣੀ ਦੇ ਨਾਲ ਜੁੜੇ ਹੋਏ ਸ਼ੁਭ ਗੁਣਾਂ ਦੇ ਨਾਲ ਜੁੜੇ ਹੋਏ ਕੰਮ ਕਾਰ ਕਰਦੇ ਆਪਣਾ ਜੀਵਨ ਬਿਤਾ ਰਹੇ ਨੇ। ਮਾਂ ਬਾਪ ਧਾਰਮਿਕ ਖਿਆਲਾਂ ਦੇ ਹੋਣ ਤੇ ਬੱਚਿਆਂ ਤੇ ਵੀ ਇਸ ਦਾ ਅਸਰ ਹੁੰਦਾ। ਮਾਤਾ ਪਿਤਾ ਅੰਮ੍ਰਿਤ ਵੇਲੇ ਉੱਠਦੇ ਨੇ, ਇਹ ਬੱਚੀ ਵੀ ਅੰਮ੍ਰਿਤ ਵੇਲੇ ਉੱਠਦੀ। ਮਾਂ ਬਾਪ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦੇ ਨੇ, ਬੱਚੀ ਵੀ ਨਾਲ ਬਾਣੀ ਪੜ੍ਹਦੀ। ਇਹ ਪਰਿਵਾਰ ਗੁਰਬਾਣੀ ਨਾਲ ਜੁੜਿਆ ਹੋਇਆ। ਇਹ ਦਿਓ ਸਿੱਖ ਕਦੀ ਕਦੀ ਫੁੱਲਾਂ ਦਾ ਕੰਮ ਕਰਦਾ ਆਪਣੀ ਘਰਵਾਲੀ ਨੂੰ ਔਰ ਆਪਣੀ ਬੱਚੀ ਨੂੰ ਕਿਹਾ ਕਰਦਾ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫੁੱਲਾਂ ਨਾਲ ਬੜਾ ਪਿਆਰ ਕਰਦੇ ਨੇ। ਆਨੰਦਪੁਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਹਿੰਦੇ ਨੇ, ਹੁਣ ਐਸਾ ਬਾਗ ਲਵਾਇਆ ਹੈ ਹਰ ਤਰ੍ਹਾਂ ਦਾ ਫੁੱਲ ਉਸ ਬਾਗ ਵਿਚ ਮਿਲਦਾ। ਜਿਸ ਤਰ੍ਹਾਂ ਇਨਸਾਨ ਦੀ ਸੰਭਾਲ ਕਰੀ ਦੀ ਏ, ਇਸੇ ਤਰ੍ਹਾਂ ਸਾਹਿਬ ਜੀ ਫੁੱਲਾਂ ਦੀ ਸੰਭਾਲ ਕਰਦੇ। ਪਿਤਾ ਦੇ ਕੋਲੋਂ ਇਹ ਗੱਲਾਂ ਸੁਣ ਕੇ ਉਹ 11-12 ਸਾਲਾਂ ਦੀ ਬੱਚੀ ਮਨ ਵਿਚ ਪਿਆਰ ਆਇਆ। ਇੱਕ ਦਿਨ ਕਹਿਣ ਲੱਗੇ, ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫੁੱਲਾਂ ਨਾਲ ਬੜਾ ਪਿਆਰ ਕਰਦੇ, ਤਾਂ ਮੈਂ ਵੀ ਆਪਣੇ ਹੱਥਾਂ ਦੇ ਨਾਲ ਫੁੱਲ ਉਗਾ ਕੇ ਆਨੰਦਪੁਰ ਸਾਹਿਬ ਲੈ ਕੇ ਜਾਵਾਂਗੇ। ਆਪਣੀ ਬੱਚੀ ਦੀ ਇਹ ਭਾਵਨਾ ਦੇਖੀ ਤੇ ਦਿਓ ਸਿੱਖ ਨਿਹਾਲ ਹੋ ਗਿਆ, ਗੱਲ ਵਿਚ ਪੱਲਾ ਪਾਇਆ, ਹੱਥ ਜੋੜ ਕੇ ਕਹਿਣ ਲੱਗਾ, ਐ ਕਲਗੀਧਰ ਪਿਤਾ ਤੂੰ ਅੰਤਰਯਾਮੀ ਹੈ, ਜਾਣੀ ਜਾਣ ਹੈ। ਅਗਰ ਮੇਰੀ ਬੱਚੀ ਦੇ ਮਨ ਵਿਚ ਐਸੀ ਭਾਵਨਾ ਹੈ ਤਾਂ ਕਿਰਪਾ ਕਰੀ ਪਾਤਸ਼ਾਹ ਇਹ ਭਾਵਨਾ ਇਹਦੀ ਹਮੇਸ਼ਾ ਬਣੀ ਰਹੇ। ਫੁੱਲਾਂ ਦੀ ਬਹਾਰ ਸੀ ਤੇ ਉਹ ਸਿੱਖ ਨਵੇਂ ਫੁੱਲ ਲਗਾ ਰਿਹਾ। ਇਹ ਬੱਚੀ ਵੀ ਚਕੋਦਰੇ ਨਾਮ ਦਾ ਇੱਕ ਫੁੱਲ ਇਸਨੇ ਫੁੱਲ ਬੀਜਿਆ। ਜਿਸ ਦਿਨ ਫੁੱਲ ਬੀਜਿਆ ਉਸੇ ਦਿਨ ਮਨ ਦੀ ਐਸੀ ਭਾਵਨਾ ਹੋ ਗਈ, ਜਦ ਇਹ ਫੁੱਲ ਵੱਡਾ ਹੋਵੇਗਾ ਆਨੰਦਪੁਰ ਸਾਹਿਬ ਲੈ ਕੇ ਜਾਵਾਂਗੇ। ਜਿਉਂ ਸਵੇਰ ਦੀ ਬੈਠੀ ਸ਼ਾਮ ਤੱਕ ਉਸ ਫੁੱਲ ਦੇ ਸਰਾਣੇ ਬੈਠੀ ਰਹੀ। ਰਾਤ ਕਰ ਗਈ, ਸਾਰੀ ਰਾਤ ਉਸ ਫੁੱਲ ਦਾ ਧਿਆਨ। ਅੰਮ੍ਰਿਤ ਵੇਲੇ ਉੱਠੀ, ਉਸ ਫੁੱਲ ਦਾ ਧਿਆਨ। ਦਿਨ ਬੀਤਦੇ ਗਏ, ਬੀਜ ਪੁੰਗਰਿਆ, ਚਕੋਦਰੇ ਦਾ ਫੁੱਲ ਹੌਲੀ ਹੌਲੀ ਖਿਲਣ ਲੱਗ ਪਿਆ। ਇਹ ਬੱਚੀ ਦਿਨ ਰਾਤ ਸੌਂਦਿਆਂ ਬਹਿੰਦਿਆਂ ਖਾਂਦਿਆਂ ਪੀਂਦਿਆਂ ਉਸ ਫੁੱਲ ਵਿਚ ਧਿਆਨ। ਕਦੋਂ ਫੁੱਲ ਵੱਡਾ ਹੋਵੇਗਾ, ਕਦੋਂ ਆਨੰਦਪੁਰ ਸਾਹਿਬ ਲੈ ਕੇ ਜਾਵਾਂਗੇ। ਇਹ ਇੱਕ ਪਿਆਰ ਹੈ। ਇਸ ਬੱਚੀ ਨੂੰ ਨਹੀਂ ਪਤਾ ਪਿਆਰ ਕੀ ਹੁੰਦਾ,
पर एक खिच है, एक तड़प है मन विच। और उमर उमर देखिए तो उमर कुछ भी नहीं, पर जे प्यार देखिए ते कैसा प्यार, उठदिया बहदिया फुल विच ध्यान, निरा फुल च ही ध्यान नहीं, गुरु पिता दे चरणा विच भी ध्यान। कदू फुल वड्डा होवेगा ते लैके आनंदपुर साहब जावा।

ਦਾਸ ਦੇ ਮਨ ਵਿੱਚ ਉਸ ਵੇਲੇ ਦਾ ਉਹ ਨਕਸ਼ਾ ਜਿਸ ਤਰ੍ਹਾਂ ਵੀ ਆਇਆ, ਉਸ ਬੱਚੀ ਦੀ ਬੇਨਤੀ ਆਪਣੀ ਕਲਮ ਦੁਆਰਾ ਦਾਸ ਨੇ ਇਸ ਤਰ੍ਹਾਂ ਲਿਖਣ ਦਾ ਯਤਨ ਕੀਤਾ। ਇਸ ਨੂੰ ਕਵਿਤਾ ਸਮਝੋ ਜਾਂ ਉਸ ਬੱਚੀ ਦੇ ਮਨ ਦਾ ਵੈਰਾਗ ਵਲਵਲਾ ਸਮਝੋ। ਮਾਨੋ ਉਹ ਬੱਚੀ ਹੱਥ ਜੋੜ ਕੇ ਅਰਦਾਸ ਪਈ ਕਰਦੀ ਏ, ਮੈਨੂੰ ਤੇਰੇ ਨਾਲ ਇੰਨਾ ਏ ਪਿਆਰ ਮੇਰੇ ਸਤਿਗੁਰਾ, ਨੀਲੇ ਵਾਲਿਆ ਬਾਜਾਂ ਵਾਲਿਆ ਫੌਜਾਂ ਵਾਲਿਆ।

ਚੰਦਰਮਾ ਦੇ ਨਾਲ ਚਕੋਰ ਪਿਆਰ ਕਰਦੀ ਏ। ਇਹ ਨੀਲੇ ਘੋੜੇ ਵਾਲਿਆ, ਇਹ ਚਿੱਟੀਆਂ ਬਾਜਾਂ ਵਾਲਿਆ, ਇਹ ਫੌਜਾਂ ਵਾਲਿਆ, ਕਲਗੀਧਰ ਪਿਤਾ ਮੈਂ ਤੇਰੇ ਨਾਲ ਬੜਾ ਪਿਆਰ ਕਰਨੀ ਹੈ। ਆਪਣੀ ਬੇਟੀ ਦੀ, ਆਪਣੀ ਬੱਚੀ ਦੀ ਇਹ ਭੇਟ ਸਵੀਕਾਰ ਕਰਨੇ। ਆਓ ਸਾਰੇ ਆਪਾਂ ਵੀ ਅਰਦਾਸ ਕਰੀਏ।

ਦੂਸਰੇ ਪਾਸੇ ਬਾਗ ਦਾ ਮਾਲਕ ਜਸਵੰਤ ਰਾਏ ਬਾਗ ਦੀ ਸੈਰ ਕਰਨ ਆਇਆ। ਫੁੱਲ ਤਾਂ ਹੋਰ ਵੀ ਬੜੇ ਸਨ, ਪਰ ਜਦ ਇਹਦੀ ਨਿਗਾਹ ਇਸ ਚਕੋਦਰੇ ਵੱਲ ਗਈ, ਆਪਣੇ ਨੌਕਰ ਨੂੰ ਕਹਿਣ ਲੱਗਾ, ਕਾਮਿਆਂ ਫੁੱਲ ਤੇ ਹੋਰ ਵੀ ਬੜੇ ਨੇ, ਪਰ ਇਹੋ ਜਿਹਾ ਫੁੱਲ ਸਾਰੇ ਬਾਗ ਵਿਚ ਨਹੀਂ। ਜਾ, ਇਹ ਚਕੋਦਰਾ ਤੋੜ ਕੇ ਲਿਆ। ਉਹ ਕਾਮਾ ਆਪਣੇ ਮਾਲਕ ਦਾ ਹੁਕਮ ਮੰਨ ਕੇ ਫੁੱਲ ਤੋੜਨ ਵਾਸਤੇ ਤੁਰਿਆ। ਉਹ ਬੱਚੀ ਜਿਹੜੀ ਦੂਰ ਪਾਣੀ ਪਈ ਭਰਦੀ ਸੀ ਬਾਲਟੀ ਵਿਚ, ਉਸਨੇ ਨੌਕਰ ਨੂੰ ਫੁੱਲ ਵੱਲ ਜਾਂਦਾ ਦੇਖਿਆ ਤੇ ਸਮਝ ਗਈ ਕਿ ਨੌਕਰ ਫੁੱਲ ਤੋੜਨ ਚੱਲਿਆ। ਇਧਰ ਨੌਕਰ ਨੇ ਫੁੱਲ ਨੂੰ ਹੱਥ ਪਾਇਆ ਫੁੱਲ ਤੋੜਨ ਵਾਸਤੇ, ਉਧਰ ਉਸ ਬੱਚੀ ਨੇ ਉੱਚੀ ਸਾਰੀ ਇੱਕ ਤਰਲਾ ਲਿਆ

ਲਕਸ਼ਮ ਰਾਸੀ ਜੋਨ ਪਰਮਾਇਆ, ਕਈ ਜਨਮ ਸੈਲ ਗਿਰ ਕਰਿਆ। ਲਕਸ਼ਮ ਰਾਸੀ ਜੋਨਾ ਚ ਬਰਮਦੇ ਬਰਮਦੇ ਆਇਆ ਸੇ ਪਾਤਸ਼ਾਹ ਤੇਰੇ ਦਰਬਾਰ। ਕਈ ਵਾਰੀ ਅਸੀਂ ਸੈਲ ਗਿਰ ਕਰਿਆ, ਕਈ ਵਾਰੀ ਅਸੀਂ ਪੱਥਰ ਦੀ ਜੂਨ ਪਹਾੜ ਬਣੇ, ਤੇ ਇੱਕ ਇੱਕ ਪਹਾੜ ਦੇ ਵੇਖੋ ਕਿਤਨਾ ਚਿਰ ਲੱਗ ਜਾਂਦਾ ਇੱਕ ਜੂਨ ਵਿੱਚ, ਤੇ ਇੱਕ ਜੂਨ ਵਿੱਚ ਇਤਨਾ ਚਿਰ ਲੱਗਦਾ ਹੈ ਕਿ ਲੱਖ ਚੌਰਾਸੀ ਜੂਨਾਂ ਵਿੱਚ ਦੇਖੋ ਕਿਤਨੇ ਸਮੇਂ ਬਾਅਦ ਸਾਨੂੰ ਇਹ ਮਨੁਸ਼ਾ ਜਨਮ ਮਿਲਿਆ। ਉਸੇ ਪਾਤਸ਼ਾਹ ਦੇ ਦਰ ਤੇ ਸਾਰੇ ਜੋਗੜੀਆਂ ਕਰੀ ਸੇ ਪਾਤਸ਼ਾਹ, ਬਹੁਤੇ ਫੇਰ ਪਏ ਕਿਰਪਨ ਕੋ। ਅਸੀਂ ਲੱਖ ਚੌਰਾਸੀ ਜੂਨਾਂ ਤੋਂ ਫਿਰਦੇ ਫਿਰਦੇ ਹੁਣ ਤੁਹਾਡੇ ਦੁਆਰੇ ਤੇ ਆਏ ਹਾਂ, ਹੁਣ ਕਿਰਪਾ ਕਰੋ। ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੇ।

ਮਕਾਏ ਕਰ ਬੰਦਨਾ ਅਖਬਾਰ ਥੱਕ ਪਰਿਓ ਪ੍ਰਭ ਦਰਬਾਰ ਥੱਕ ਆਏ ਪ੍ਰਭ ਕੀ ਸ਼ਾਮ ਚਾਰ ਕੁੰਟ ਦਹ ਦਿਸ ਪਰਮੇ ਜੋਨ ਅਨੇਕ ਵਿਖੇ ਪ੍ਰਮ ਆਇਓ ਆਏ ਅਨੇਕ ਜਨਮ ਪ੍ਰਮ ਸ਼ਰਣੀ ਲੱਖ ਚੌਰਾਸੀ ਜੁਨਾ ਪਰਮ ਦੇ ਪਰਮ ਦੇ ਪਾਤਸ਼ਾਹ ਤੁਹਾਡੇ ਦੁਆਰੇ ਆਏ ਹਾਂ ਆਏ ਅਨੇਕ ਜਨਮ।

ਕਹੋ ਨਾਨਕ ਸਭ ਔਗੁਣ ਮੋਮੈ, ਸਭ ਔਗੁਣ ਮੋਮੈ। ਸ਼ੀਸ਼ ਨਿਵਾਏ ਟਿੰਗਲੀ ਗਲ ਬੰਦੇ ਜਲ ਉਚਾਵੇ, ਗੁੱਗੂ ਸੁਝ ਨ ਸੁਝਈ, ਚੱਕਰੀ ਚੰਦ ਨ ਡਿੱਠਾ ਭਾਵੇ, ਸਿਮਲ ਬਿਰਖ ਨ ਸਫਲ ਹੋਵੇ, ਚੰਦਨ ਵਾਸ ਨ ਬਾਂਸ ਸਮਾਵੇ। ਸੱਪੇ ਦੁੱਧ ਪਿਆਲੀਏ, ਤੁਮੇ ਦਾ ਕੌੜਤ ਨ ਜਾਵੇ, ਨਿਉਂ ਥਲ ਚੰਬਲ ਚਿਚੜੀ, ਲਹੂ ਪੀਵੇ ਦੁੱਧ ਨ ਖਾਵੇ। ਜੋ ਥਲ ਚੰਬਲ ਚਚੜੀ, ਲਹੂ ਪੀਵੇ ਦੁੱਧ ਨਾ ਖਾਵੇ। ਇਹ ਸਭ ਔਗੁਣ ਮੈਂ ਤਨ

ਮੈਂ ਤਨ ਵਸਾਂ ਜੋ ਥਾਂ ਚੰਬਲ ਚਿਚੜੀ ਲਹੂ ਪੀਵੇ ਦੁੱਧ ਨਾ ਖਾਵੇ ਸਭ ਔਗੁਣ ਮੈਂ ਤਨ ਵਸਾਂ।

ਪਰਮ ਸਤਿਕਾਰ ਗੁਰਸਾਹਿਬ ਸਿੰਘ ਜੀਓ, ਇੱਕ ਜਕਾਰਾ ਸਾਰੇ ਰਲ ਕੇ ਬੁਲਾਈਏ, ਬੋਲੇ ਸੋਨਿਆਲ ਵੀ ਇਕੱਠੇ ਔਰ ਸਤਿ ਸ੍ਰੀ ਅਕਾਲ ਵੀ ਇਕੱਠੇ। ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗੇ ਕਿ ਸੁਰ ਦੇਣ, ਆਓ ਸਾਰੇ ਕੋਲੋਂ ਰਸਨਾ ਪੁੱਤਰ।

ਪਹਿਲਾਂ ਇਹੋ ਹੀ ਹੁਕਮ ਕੀਤਾ ਕੇਸ ਨਹੀਂ ਕਟਾਣੇ, ਕਿਉਂਕਿ ਇਹ ਕੇਸ ਜਿਹੜੇ ਹਨ ਇਹ ਨੈਚੁਰਲ ਬਿਊਟੀ ਹਨ। ਆਮ ਕਈ ਵਾਰੀ ਇੱਕ ਸਵਾਲ ਕੀਤਾ ਜਾਂਦਾ ਕਿ ਵਾਲ ਕਿਉਂ ਰੱਖੇ ਹਨ, ਇਹ ਸਵਾਲ ਹੀ ਗਲਤ ਹੈ, ਜਦਕਿ ਸਵਾਲ ਇਹ ਹੋਣਾ ਚਾਹੀਦਾ ਵਾਲ ਕਿਉਂ ਕਟਾਏ, ਕੇਸ ਕਿਧਰੋਂ ਲਿਆ ਕੇ ਨਹੀਂ ਰੱਖੇ, ਇਹ ਸਰੀਰ ਦੇ ਨਾਲ ਹੀ ਕੁਦਰਤ ਨੇ ਸਾਨੂੰ ਬਖਸ਼ ਦਿੱਤੇ ਹਨ। ਸਾਡੇ ਦੇਸ਼ ਦੇ ਰਿਸ਼ੀ ਮੁਨੀ ਸਾਰੇ ਕੇਸਧਾਰੀ ਹੋਏ ਹਨ। ਕ੍ਰਿਸ਼ਨ ਜੀ ਮਹਾਰਾਜ ਨੂੰ ਕੇਸਵ ਕਿਹਾ ਜਾਂਦਾ ਹੈ, ਕੇਸਵ ਦਾ ਮਤਲਬ ਹੈ ਕੇਸਾਂ ਵਾਲਾ। ਸ੍ਰੀ ਰਾਮ ਚੰਦਰ ਜੀ ਮਹਾਰਾਜ ਉਹ ਵੀ ਕੇਸਾਧਾਰੀ ਸਨ, ਸ਼ਿਵਜੀ ਮਹਾਰਾਜ ਉਹ ਵੀ ਕੇਸਾਧਾਰੀ, ਹੋਰ ਵੀ ਵੱਡੇ ਵੱਡੇ ਰਿਸ਼ੀ ਮੁਨੀ ਸਾਰੇ ਕੇਸਾਧਾਰੀ ਹੋਏ ਹਨ। ਇਸਲਾਮ ਦੇ ਵਿੱਚ ਮੁਹੰਮਦ ਸਾਹਿਬ ਉਹ ਵੀ ਕੇਸਾਧਾਰੀ ਹੋਏ ਹਨ, ਔਰ ਈਸਾਈ ਧਰਮ ਵਿੱਚ ਈਸਾ ਜੀ ਉਹ ਵੀ ਕੇਸਾਧਾਰੀ ਹੋਏ ਹਨ। ਗੁਰੂ ਨਾਨਕ ਦੇ ਘਰ ਨੇ ਇਹ ਜਿਹੜਾ ਪੁਰਾਤਨ ਰੂਪ ਸੀ ਕੇਸਾਂ ਵਾਲਾ, ਇਹੋ ਹੀ ਦੁਬਾਰਾ ਇਨਸਾਨ ਨੂੰ ਬਖਸ਼ਿਆ ਔਰ ਕਿਹਾ ਕਿ ਇਸ ਦੀ ਸੰਭਾਲ ਕਰੋ। ਇਹ ਕੇਸ ਪਰਮਾਤਮਾ ਦੀ ਦੇਣ ਹਨ, ਕੋਈ ਗਿਫਟ ਦਿੰਦਾ ਹੈ, ਅਸੀਂ ਉਸਨੂੰ ਸੰਭਾਲ ਕੇ ਰੱਖਦੇ ਹਾਂ। ਇਹ ਜਿਹੜੇ ਕੇਸ ਹਨ ਇਹ ਵੀ ਪਰਮਾਤਮਾ ਦਾ ਗਿਫਟ ਹੈ, ਇਹ ਕੇਸ ਗੋਡ ਗਿਫਟ ਹਨ, ਇਹਨਾਂ ਨੂੰ ਸੰਭਾਲਣਾ ਸਾਡਾ ਫਰਜ਼ ਬਣਦਾ ਹੈ। ਕੁਝ ਨਾ ਸਮਝੇ ਕਾਰਨ, ਕੁਝ ਖੱਟੜ ਹੋਣੇ ਦੇ ਕਾਰਨ ਕੁਝ ਕਮੀਆਂ ਹਨ ਲੋਕਾਂ ਵਿੱਚ, ਜੋ ਕਿ ਮਨਾਂ ਦੇ ਵਿੱਚ ਦੁਬਦਾ ਈਰਖਾ ਪੈਦਾ ਕਰਦੀਆਂ ਹਨ। ਸਿੱਖ ਕੁਝ ਵੱਖਰੇ ਜਾਂ ਵੱਖਵਾਦੀ ਨਹੀਂ, ਸਿੱਖ ਕਿਧਰੋਂ ਬਾਹਰੋਂ ਨਹੀਂ ਆਏ, ਇਹ ਹਿੰਦੁਸਤਾਨ ਵਿੱਚੋਂ ਹੀ ਹੈ। ਔਰ ਇਹਨਾਂ ਨੂੰ ਇਹ ਰੂਪ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਸ਼ ਕੌਮ ਧਰਮ ਦੀ ਰੱਖਿਆ ਵਾਸਤੇ। ਸਿੱਖ ਪੰਥ ਸਾਜਿਆ ਮਜ਼ਲੂਮਾਂ ਦੀ ਰੱਖਿਆ ਵਾਸਤੇ, ਜੈਸਾ ਕਿ ਸਤਿਗੁਰੂ ਜੀ ਆਪ ਕਹਿੰਦੇ ਹਨ, ਧਰਮ ਚਲਾਵਨ ਸੰਤ ਵਾਰ, ਭਗਤਾਂ ਦੀ ਭਲੇ ਲੋਕਾਂ ਦੀ ਰੱਖਿਆ ਕਰਨ ਵਾਸਤੇ ਅਸੀਂ ਸੰਸਾਰ ਵਿੱਚ ਆਏ। ਇਹ ਜੋ 300 ਸਾਲਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ, ਇਸ ਨੂੰ ਸਾਰਾ ਸਿੱਖ ਜਗਤ ਔਰ ਦੇਸ਼ ਦੇ ਲੋਕ, ਵਿਦੇਸ਼ ਦੇ ਲੋਕ ਜਿਹੜੇ ਸਿੱਖ ਧਰਮ ਨਾਲ ਪਿਆਰ ਕਰਦੇ ਹਨ, ਸੂਝੀ ਰੱਖਦੇ ਹਨ, ਮਨੁੱਖਤਾ ਨਾਲ ਪਿਆਰ ਕਰਦੇ ਹਨ, ਉਹ ਅੱਜ ਦੇ ਦਿਨ ਨੂੰ ਸਰਬਸਾਂਝਾ ਦਿਨ ਮਨਾ ਰਹੇ ਹਨ। ਇੰਟਰਨੈਸ਼ਨਲ ਕੀਰਤਨ ਕੌਂਸਲ ਦੇ ਇਹ ਸਮੂਹ ਕੀਰਤਨੀ ਜਥੇ 1999 ਦੀ ਵਿਸਾਖੀ ਨੂੰ ਵਰਲਡ ਪੀਸ ਦੇ ਤੌਰ ਤੇ, ਵਿਸ਼ਵ ਸ਼ਾਂਤੀ ਦੇ ਤੌਰ ਤੇ ਮਨਾ ਰਹੇ ਹਨ, ਤਾਂ ਕਿ ਅਸੀਂ ਸੰਸਾਰ ਨੂੰ ਦੱਸ ਸਕੀਏ ਕਿ ਇਹ ਜਿਹੜਾ ਖਾਲਸਾ ਹੈ ਇਹ ਸਰਬੱਤ ਦੇ ਭਲੇ ਵਾਸਤੇ ਹੈ। ਜਦ ਵੀ ਕਿਸੇ ਵਿੱਚ ਗਿਰਾਵਟ ਆਵੇ, ਪੂਰਨਤਾਈਆਂ ਆਣ, ਤਾਂ ਫਿਰ ਉਸ ਨੂੰ ਸੰਭਾਲਣ ਵਾਸਤੇ ਇੱਕ ਨਵਾਂ ਰੂਪ ਦਿੱਤਾ ਜਾਂਦਾ ਹੈ। ਇਸੇ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਨਵਾਂ ਰੂਪ ਦਿੱਤਾ, ਅੰਮ੍ਰਿਤ ਦੀ ਰਾਤ ਦਿੱਤੀ ਔਰ ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਪਰੋ ਨਿਵਾਸ। ਜਾਤਾਂ ਪਾਤਾਂ ਖਤਮ ਕਰਕੇ ਇੱਕ ਨਵਾਂ ਰੂਪ ਔਰ ਇੱਕ ਨਵੀਂ ਥਾਂ ਦਿੱਤੀ, ਤਾਂ ਕਿ ਹਿੰਦੁਸਤਾਨ ਦੇ ਲੋਕ ਜਿਹੜੇ ਜਾਤਾਂ ਪਾਤਾਂ ਵਿੱਚ ਊਚ ਨੀਚ ਵਿੱਚ ਵੰਡੇ ਹੋਏ ਹਨ, ਇਹ ਇੱਕ ਰੂਪ ਵਿੱਚ ਆ ਜਾਣ, ਇੱਕ ਬਾਣੀ ਨਾਲ ਜੁੜਨ, ਇੱਕ ਪਰਮਾਤਮਾ ਨਾਲ ਜੁੜਨ, ਇੱਕ ਹੋਣ। ਕਿਉਂਕਿ ਜਦੋਂ ਤੱਕ ਕਿਸੇ ਦੇਸ਼ ਵਿੱਚ ਏਕਾ ਨਹੀਂ ਹੁੰਦਾ, ਦੇਸ਼ ਦੇ ਵਾਸੀ ਇੱਕ ਹੋ ਕੇ ਨਹੀਂ ਰਹਿੰਦੇ, ਉਦੋਂ ਤੱਕ ਦੇਸ਼ ਕੌਮ ਧਰਮ ਦੀ ਰੱਖਿਆ ਨਹੀਂ ਹੋ ਸਕਦੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹੋ ਹੀ ਮੰਗ ਕੀਤੀ ਔਰ ਇਹੋ ਹੀ ਉਪਦੇਸ਼ ਕੀਤਾ, ਇਹੋ ਹੀ ਮੰਗੋ, ਦੇ ਸ਼ਿਵਾ ਪਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬਹੁ ਨਾ ਕਰ। ਸ਼ੁਭ ਕਰਮ ਕਰਦੇ ਰਹੀਏ, ਸ਼ੁਭ ਕਰਮ ਕਰਨ ਲੱਗਿਆ ਨਾ ਡਰੀਏ ਔਰ ਨਾ ਅਸੀਂ ਸੰਗੀਏ। ਇੰਟਰਨੈਸ਼ਨਲ ਕੀਰਤਨ ਕੌਂਸਲ ਵੱਲੋਂ ਸਾਰੇ ਸਿੱਖ ਜਗਤ ਨੂੰ, ਨਾਨਕ ਨਾਮ ਲੇਵਾ ਨੂੰ, ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਇਨਸਾਨਾਂ ਨੂੰ ਖਾਲਸੇ ਦੇ ਸਾਜਨਾ ਦਿਵਸ ਦੀ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ, ਅਤੇ ਨਾਲ ਹੀ ਸਮੂਹ ਸੰਗਤਾਂ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਜੋ ਇਸ ਸਮੇਂ ਕੁਝ ਹੋਮੇ ਕਰਕੇ, ਕੁਝ ਨਾ ਸਮਝੇ ਕਰਕੇ
ਆਪਸ ਵਿੱਚ ਲੜਾਈਆਂ ਹੋ ਰਹੀਆਂ ਹਨ, ਦੁਬਦਾ ਈਰਖਾ ਹੈ, ਬੇਗਾਨਾ ਕੋਈ ਨਹੀਂ, ਸਾਰੇ ਹੀ ਆਪਣੇ ਹਨ, ਕਿਸੇ ਨੂੰ ਮਾੜਾ ਨਹੀਂ ਕਹਿਣਾ। ਜੈਸਾ ਸਤਿਗੁਰਾਂ ਦਾ ਵਾਕ ਹੈ, ਮੰਦਾ ਕਿਸੇ ਨਾ ਆਖ ਝਗੜਾ ਪਾਵਣਾ। ਜੇ ਕਿਸੇ ਨੂੰ ਆਪਣੇ ਕੋਲ ਲੈ ਕੇ ਆਉਣਾ ਹੋਵੇ ਤਾਂ ਫਿਰ ਉਸ ਦੀਆਂ ਬੁਰਾਈਆਂ ਨਹੀਂ ਦੇਖੀ ਦੀਆਂ, ਉਸ ਨੂੰ ਬੁਰਾ ਨਹੀਂ ਕਹੀਦਾ। ਹਾਂ, ਉਸ ਨੂੰ ਸਮਝਾਈਦਾ ਜ਼ਰੂਰ ਹੈ। ਆਓ ਫਿਰ ਆਪਾਂ ਕੁਝ ਸਮਾਂ ਸਿਮਰਨ ਕਰੀਏ, ਸਿਮਰਨ ਕਰਦਿਆਂ ਹੋਇਆਂ ਨਾਲ ਅਰਦਾਸ ਵੀ ਕਰੀਏ ਕਿ ਇਹ ਸਤਿਗੁਰ ਘਰ ਕਿਰਪਾ ਪੰਥ ਤੇਰਾ ਹੈ, ਇਹ ਸੰਸਾਰ ਤੇਰਾ ਹੈ, ਇਸ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ, ਪੰਥ ਵਿੱਚ ਏਕਤਾ ਬਖਸ਼ੋ ਤਾਂ ਜੋ ਪੇੜ ਪੈ ਰਹੇ ਹਨ ਇਹ ਦੂਰ ਹੋਣ ਔਰ ਅਸੀਂ ਸਾਰੇ ਇੱਕ ਹੋ ਸਕੀਏ। ਅਖੀਰ ਵਿੱਚ ਆਪਣੀ ਕੌਂਸਲ ਦੇ ਸਿੰਘ ਮੈਂਬਰਾਂ ਵੱਲੋਂ ਭਾਈ ਸਾਹਿਬ ਭਾਈ ਹਰਬੰਸ ਸਿੰਘ ਦੀ ਜਗਾਦਰੀ ਵਾਲੇ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਦਾਸ ਭਾਈ ਬਲਵਿੰਦਰ ਸਿੰਘ ਰੰਗੀਲਾ ਚੰਡੀਗੜ੍ਹ ਵਾਲੇ, ਸੰਤ ਅਨੂਪ ਸਿੰਘ ਜੀ ਪੂਨਾ ਸਾਹਿਬ ਵਾਲੇ ਅਤੇ ਭਾਈ ਗੁਰਚਰਨ ਸਿੰਘ ਜੀ ਰਸੀਆ ਲੁਧਿਆਣੇ ਵਾਲੇ, ਸੰਤ ਨਿਰੰਜਨ ਸਿੰਘ ਜੀ ਜਵਦੀ ਕਲਾਂ ਵਾਲੇ, ਭਾਈ ਬਲਵੰਤ ਸਿੰਘ ਜੀ ਪ੍ਰੇਮੀ ਨਾਭੇ ਨੇ ਬੀਬੀਆਂ ਦਾ ਜਥਾ, ਭਾਈ ਸਾਧੂ ਸਿੰਘ ਜੀ ਦੇਹਰਾਦੂਨ ਵਾਲੇ, ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ, ਭਾਈ ਜਸਵੀਰ ਸਿੰਘ ਜੀ ਪੌਂਟਾ ਸਾਹਿਬ ਵਾਲੇ, ਇਹ ਸਾਰੇ ਗੁਰੂ ਕੇ ਕੀਰਤਨ ਨੂੰ ਅਰਦਾਸ ਕਰਦੇ ਹਨ ਕਿ ਸਤਿਗੁਰੂ ਰਹਿਮਤ ਕਰੇ, ਉਹਦੇ ਨਿਆਰੇ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਹੋਵੇ, ਤਾਂ ਕਿ ਇਹ ਪੰਥ ਸਰਬੱਤ ਦਾ ਭਲਾ ਕਰਦਾ ਔਰ ਸਰਬੱਤ ਦਾ ਭਲਾ ਮੰਗਦਾ ਰਹੇ। ਆਓ ਸਰਬੱਤ ਦੇ ਭਲੇ ਵਾਸਤੇ ਆਪਾਂ ਕੁਝ ਸਮਾਂ ਰਲ ਕੇ ਸਿਮਰਨ ਕਰੀਏ ਔਰ ਨਾਲ ਸਿਮਰਨ ਕਰਦੇ ਹਾਂ ਅਰਦਾਸ ਵੀ ਕਰੀਏ।

0: ਧੰਨ ਗੁਰੂ ਨਾਨਕ,
1: ਧੰਨ ਗੁਰੂ ਨਾਨਕ,
0: ਫਿਰ ਪਿਆਰ ਨਾਲ ਆਖੋ
1: ਧੰਨ ਗੁਰੂ ਨਾਨਕ,
0: ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਤੇਰੀ ਭੁੱਖ ਨੇ ਤਾਂ ਪਤਾ ਨਹੀਂ ਕਿਤਨਿਆਂ ਦਾ ਉਧਾਰ ਕਰਨਾ।

ਬਹੁਤ ਵਿਆਕੁਲ ਹੈ ਤਾਂ ਆ ਫਲ ਤੋੜ ਕੇ ਖਾ ਲੈ। ਇੱਕ ਅੱਕ ਦਾ ਬੂਟਾ ਹੈ, ਅੱਕ ਦੇ ਅੰਬ ਲੱਗੇ ਹਨ, ਖਖਰੀਆਂ ਲੱਗਦੀਆਂ ਹਨ।

ਪੇਟ ਭਰ ਕੇ ਰੱਜ ਕੇ ਖਾਈਆਂ, ਅੱਖਾਂ ਦੀਆਂ ਖਖੜੀਆਂ ਵੇਖ ਕੇ ਨਿਹਾਲ ਹੋਈਆਂ। ਗੁਰੂ ਨਾਨਕ ਦੀ ਨਜ਼ਰ ਹੋ ਗਈ ਅੱਖ ਦੀ ਖਖੜੀ ਤੇ। ਅੰਬ ਤੇ ਅਨਾਰ ਮਰਦਾਨਾ ਤੋੜ ਤੋੜ ਖਾਉਂਦਾ, ਐਸੇ ਅੰਮ੍ਰਿਤ ਫਲਾਂ ਦਾ ਸਵਾਦ ਲੈ ਰਿਹਾ

ਪਤਾ ਲੱਗ ਰਿਹਾ ਗੁਰੂ ਨਾਨਕ ਨੂੰ ਉਚਾਰਨ ਕਰੋ ਸ੍ਰੀ ਰੱਜ ਕੇ ਖੱਖੜੀਆਂ ਖਾ ਲਈਆਂ।

ਪੱਲੇ ਰਿਜਕ ਨਾ ਬਣਦੇ ਪੰਛੀ ਤੇ ਦਰਵੇਸ਼, ਜਿੰਨਾ ਤਪਕਾ ਰੱਬ ਦਾ ਤਿੰਨਾ ਰਿਜਕ ਹਮੇਸ਼, ਜੋ ਤੇਰੀ ਪ੍ਰਾਰਬਧ ਹੈ ਉਹ ਤੈਨੂੰ ਮਿਲ ਹੀ ਜਾਏਗੀ। ਪੱਲੇ ਨਹੀਂ ਬਣਨਾ, ਇਸੇ ਤਰ੍ਹਾਂ ਬਚਨ ਵਿਲਾਸ ਕਰ।

ਵੇਖੋ ਇਸ ਬਨ ਵਿਚ ਕਿਤਨੇ ਸੋਹਣੇ ਸੋਹਣੇ ਫਲ ਲੱਗੇ ਹਨ। ਮਰਦਾਨਿਆ ਇੱਥੇ ਬੜਾ ਖਤਰਨਾਕ ਬੰਦਾ ਰਹਿੰਦਾ, ਆਦਮ ਖੋਰ ਹੈ। ਉੱਥੇ ਨਾ ਜਾ ਮਹਾਰਾਜ, ਜਿੱਥੇ ਕੋਈ ਚੰਗੀ ਸ਼ੈ ਮਿਲਣ ਵਾਲੀ ਹੁੰਦੀ ਹੈ ਤੁਸੀਂ ਸਦਾ ਨਾ ਹੀ ਕਰ ਦਿੰਦੇ ਹੋ। ਚੰਗਾ ਭਾਈ, ਤੇਰੀ ਮਰਜ਼ੀ ਹੈ, ਕਿਉਂਕਿ ਕਿਸੇ ਦਾ ਉਧਾਰ ਹੋਣਾ ਸੀ।

0: ਤੇਜ ਕੀਤਾ ਤੇ ਤੇਲ ਜਿਲੇ ਉਬਲਣ ਲੱਗਾ ਨਾ ਤੇ ਮਰਦਾਨੇ ਨੂੰ ਚੁੱਕ ਕੇ ਕੜਾਈ ਵਿੱਚ ਸਿੱਟਣ ਹੀ ਲੱਗਾ ਸੀ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਇਧਰ ਕਹਿਣ ਲੱਗੇ, ਬਾਲਿਆ ਆ ਮਰਦਾਨਾ ਫਿਰ ਭੌਜਲ ਵਿੱਚ ਫਸ ਗਿਆ। ਮਹਾਰਾਜ ਇਹ ਤੁਹਾਡੇ ਆਖੇ ਵੀ ਤਾਂ ਨਹੀਂ ਨਾ ਲੱਗਦਾ, ਬਚਨ ਵੀ ਤਾਂ ਨਹੀਂ ਮੰਨਦਾ ਨਾ। ਕਹਿਣ ਲੱਗੇ ਬਾਈ ਨਾਲ ਆਏ ਦੀ ਲੱਜ ਹੁੰਦੀ ਹੈ, ਨਾਲੇ ਸਾਨੂੰ ਇਹਦੇ ਨਾਲ ਬੜੇ ਕੰਮ ਹਨ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਅੰਤਰ ਦ੍ਰਿਸ਼ਟੀ ਨਾਲ ਉੱਥੇ ਪਹੁੰਚ ਗਏ ਤੇ ਜਾਂ ਮਰਦਾਨੇ ਨੂੰ ਤੇਲ ਵਿੱਚ ਸੁੱਟਣ ਲੱਗਾ ਤਾਂ ਤੇਲ ਠੰਡਾ ਸ਼ੀਤ ਵਰਗਾ ਹੋ ਗਿਆ। ਹੈਰਾਨ ਹੋ ਗਿਆ ਕੌਡਾ ਰਾਖਸ਼, ਭਾਈ ਅੱਗ ਬਲ ਰਹੀ ਹੈ, ਲਾਟਾਂ ਵੀ ਨਿਕਲ ਰਹੀਆਂ ਹਨ, ਪਰ ਇਨ੍ਹਾਂ ਵਿੱਚ ਗਰਮਾਈ ਕਿਧਰ ਗਈ ਹੈ? ਤੇਲ ਨੂੰ ਹੱਥ ਲਾਇਆ ਤਾਂ ਠੰਡਾ ਬਰਫ਼ ਹੋਇਆ ਹੋਇਆ ਹੈ। ਤੇ ਮੁੜ ਕੇ ਵੇਖਦਾ ਤਾਂ ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸੋਹਣੇ ਦੀਦਾਰ ਹੋ ਰਹੇ ਹਨ। ਦੀਦਾਰ ਕਰਦਿਆਂ ਹੀ, ਦਰਸ਼ਨ ਕਰਦਿਆਂ ਹੀ ਅੰਤਾ ਕਰਨ ਸ਼ੁੱਧ ਹੋ ਗਿਆ। ਉਹ ਪਿਛਲਾ ਸਮਾਂ ਯਾਦ ਆ ਗਿਆ ਜਦੋਂ ਸ਼ਰਾਪ ਹੋਇਆ ਸੀ, ਯਾਦ ਆ ਗਿਆ ਕਿ ਮੈਂ ਰਾਜਾ ਜਨਕ ਜੀ ਦੇ ਪਾਸ ਰਸੋਈਆ ਸਾਂ, ਬ੍ਰਾਹਮਣ ਸਾਂ, ਰਸੋਈ ਤਿਆਰ ਕਰਦਾ ਸਾਂ, ਪਰ ਮਹਾਂਪੁਰਖਾਂ ਦਾ ਸ਼ਪਤ ਰਿਖੀਆਂ ਦਾ ਭੋਜਨ ਸੀ ਤੇ ਜਦੋਂ ਭੋਜਨ ਬਣ ਗਿਆ ਤਾਂ ਮੇਰਾ ਮਨ ਲਲਚਾ ਗਿਆ, ਮੈਨੂੰ ਭੁੱਖ ਨੇ ਸਤਾਇਆ ਬੜਾ ਤੇ ਮੈਂ ਉਸ ਭੋਜਨ ਨੂੰ ਜੂਠਾ ਕਰ ਦਿੱਤਾ, ਖਾ ਲਿਆ। ਜਦੋਂ ਉਹ ਭੋਜਨ ਖਾ ਕੇ ਜੂਠਾ ਕਰ ਦਿੱਤਾ ਤਾਂ ਸਪਤ ਰਿਸ਼ੀ ਜਦੋਂ ਛਕਣ ਲੱਗੇ ਤਾਂ ਕਹਿਣ ਲੱਗੇ, ਭਾਈ ਅੱਜ ਇਸ ਭੋਜਨ ਵਿੱਚ ਕਿਸੇ ਨੇ ਝੂਠ ਵਰਤਾਈ ਹੈ, ਇਹ ਪਵਿੱਤਰਤਾ ਨਹੀਂ ਨਜ਼ਰ ਆ ਰਹੀ। ਜਾਂ ਪੁੱਛਿਆ ਤਾਂ ਇਹ ਝੱਟ ਮੰਨ ਗਿਆ, ਮਹਾਰਾਜ ਮੈਨੂੰ ਬੜੀ ਭੁੱਖ ਲੱਗੀ ਸੀ, ਮੈਂ ਇਸ ਲਈ ਇਹ ਅਵਗਿਆ ਕੀਤੀ ਤੇ ਰਾਜਾ ਜਨਕ ਨੇ ਸ਼ਰਾਪ ਦਿੱਤਾ ਸੀ, ਜਾਓ ਇਹ ਰਾਖਸ਼ਾ ਮਹਾਂਪੁਰਖਾਂ ਦਾ ਭੋਜਨ ਜੂਠਾ ਕਰ ਦਿੱਤਾ ਈ ਤੇ ਚਰਨਾਂ ਤੇ ਡਿੱਗ ਪਿਆ, ਮਹਾਰਾਜ ਤੁਹਾਡਾ ਬਚਨ ਤਾਂ ਕਦੇ ਖਾਲੀ ਨਹੀਂ ਜਾ ਸਕਦਾ, ਪਰ ਹੁਣ ਮੈਨੂੰ ਤਾਰੋਗੇ ਕਦੋਂ? ਆਖਿਆ ਤੂੰ ਨਿਮਰਤਾ ਦੇ ਨਾਲ ਬੇਨਤੀ ਕੀਤੀ ਹੈ, ਨਾਲੇ ਤੂੰ ਹਰ ਮਹਾਂਪੁਰਖ ਦੀ ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰਦਾ ਰਿਹਾ, ਰਸੋਈ ਦੀ ਸੇਵਾ ਕਰਦਾ ਰਿਹਾ, ਜਾ ਤੈਨੂੰ ਆਪ ਨਿਰੰਕਾਰ ਆਪ ਨਾਰਾਇਣ ਕਲਾਧਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਆਉਣਗੇ ਕਲਯੁਗ ਦੇ ਵਿੱਚ, ਉਹਨਾਂ ਦੇ ਹੱਥੀ ਤੇਰਾ ਉਧਾਰ ਹੋਵੇਗਾ, ਪਰ ਆ ਸ਼ੀਸ਼ਾ ਨਾਲ ਰੱਖੀ ਆਪਣੇ, ਇਸ ਵਿੱਚੋਂ ਆਪਣਾ ਮੁਖ ਵੇਖ ਲਿਆ ਕਰੀ, ਜਦੋਂ ਤੈਨੂੰ ਇਹਦੇ ਵਿੱਚੋਂ ਮਨੁੱਖਾਂ ਵਾਲਾ ਮੁਖ ਨਜ਼ਰ ਆਵੇ ਨਾ, ਸਮਝ ਲਈ ਕਿ ਅੱਜ ਤੇਰੇ ਉਧਾਰ ਹੋਣ ਦਾ, ਤੇਰੀ ਕਲਿਆਣ ਹੋਣ ਦਾ ਦਿਨ ਹੈ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਬੜਿਆਂ ਬੜਿਆਂ ਨੂੰ ਖਾਂਦਾ ਰਿਹਾ, ਪਰ ਅੱਜ ਜਦੋਂ ਗੁਰੂ ਨਾਨਕ ਦਾ ਦੀਦਾਰ ਹੋਇਆ ਤੇ ਵੇਖਦਾ ਸ਼ੀਸ਼ੇ ਵਿੱਚੋਂ ਆਪਣਾ ਚਿਹਰਾ ਤਾਂ ਦੇਵਤਿਆਂ ਵਰਗਾ ਚਿਹਰਾ ਨਜ਼ਰ ਆਇਆ। ਉਹ ਸਾਰੀ ਘਟਨਾ ਜੋ ਸੀ ਉਹ ਫਿਲਮ ਵਾਂਗੂ ਅੱਖਾਂ ਕੋ ਲੰਘ ਗਈ ਤੇ ਨੇਤਰਾਂ ਤੋਂ ਜਲ ਨਹੀਂ ਰੁਕਦਾ, ਚਿਰਨਾਂ ਤੇ ਡਿੱਗ ਪਿਆ। ਉਹ ਮੇਰਾ ਦੇ ਸਾਈ ਬਖਸ਼ਿਸ਼ਾਂ ਦੇ

ਭੁੱਖ ਨੰਗ ਅਤੇ ਕੰਗਾਲੀ ਨਾਲ ਦੁਖੀ ਹਾਂ। ਬਾਬਾ ਜੀ ਨੇ ਆਖਿਆ ਵੀ ਸਿਮਰਨ ਕਰਦਾ ਹੋਣਾ, ਆਖਿਆ ਜੀ ਸਿਮਰਨ ਹੁੰਦਾ ਕੀ ਹੈ ਮੈਨੂੰ ਤਾਂ ਇਹ ਵੀ ਨਹੀਂ ਪਤਾ। ਸਾਧ ਸੰਗਤ ਬੋਲੋ ਸ਼੍ਰੀ

ਨਾਮ ਜਪਣ ਵਾਲਿਆਂ ਕੋਲ ਜਾਈਏ ਤਾਂ ਉਹ ਨਾਮ ਦੀ ਗੱਲ ਕਰਦੇ ਨੇ, ਦੁਨਿਆਵੀ ਲੋਕਾਂ ਪਾਸ ਜਾਈਏ ਤਾਂ ਦੁਨਿਆਵੀ ਧੰਦਿਆਂ ਦੀਆਂ ਕਾਰ ਵਿਹਾਰਾਂ ਦੀਆਂ

ਤੇ ਤੇਰੇ ਮੁਖ ਤੋਂ ਨਿਕਲਿਆ ਹੋਇਆ ਵਾਹਿਗੁਰੂ ਤੇਰੇ ਲੱਖਾਂ ਪਾਪ ਕੱਟ ਦੇਵੇਗਾ। ਪਾਪ ਭਲੇ ਪੁਰਖਾਂ ਦੀ ਸੰਗਤ ਕਰੇਗਾ ਤਾਂ ਫਾਇਦੇ ਵਿੱਚ ਰਵੇਗਾ, ਤੇ ਜੇ ਮਾੜੇ ਪੁਰਖਾਂ ਦੀ ਸੰਗਤ ਕਰੇਗਾ ਤਾਂ ਨਰਕਾਂ ਦਾ ਭਾਗੀ ਬਣੇਗਾ। ਇਸ ਦੰਪਤੀ ਜੋੜੇ ਨੇ ਆਖਿਆ, ਮਹਾਰਾਜ ਗਰੀਬੀ ਦੇ ਕਾਰਨ ਅਸੀਂ ਬਹੁਤ ਦੁਖੀ ਹਾਂ। ਬਾਬਾ ਜੀ ਨੇ ਆਖਿਆ, ਫਿਰ ਕੀ ਚਾਹੀਦਾ? ਮਹਾਰਾਜ ਦੋ ਵੇਲੇ ਦਾ ਸੋਹਣਾ ਖਾਣਨ ਪਹਿਨਣ ਨੂੰ ਮਿਲ ਜਾਵੇ ਤਾਂ ਕੁਟਾਨ ਕੁਟਾਨ ਸ਼ੁਕਰ ਹੈ।

ਇਸ ਵਿੱਚ 24,000 ਅੱਖਰ ਨੇ ਤੇ 24,000 ਸਵਾਸ ਪ੍ਰਾਣੀ ਨਿਤ ਦੇ ਲੈਂਦੇ। ਜੇਕਰ ਇੱਕ ਪਾਠ ਵੀ ਸ਼ਰਧਾ ਨਾਲ ਕਰ ਲਵੇ ਤਾਂ 24,000 ਸਵਾਸ ਲੇਖੇ ਵਿੱਚ ਆ ਜਾਂਦੇ ਨੇ। ਇਹਨਾਂ ਨੇ ਹੱਥ ਜੋੜ ਕੇ

ਬਖਸ਼ਿਸ਼ ਹੋਈ ਕਿਉਂਕਿ ਮਹਾਂਪੁਰਖਾਂ ਦੀ ਗਵਾਹੀ ਸੀ। ਸਾਡੀ ਅਰਦਾਸ ਪਰਮੇਸ਼ਵਰ ਤੱਕ ਨਹੀਂ ਪਹੁੰਚ ਸਕਦੀ ਕਿਉਂਕਿ ਸਾਡਾ ਪਰਮੇਸ਼ਵਰ ਨਾਲ ਕੋਈ ਸੰਬੰਧ ਹੀ ਨਹੀਂ, ਪਰ ਨਾਮ ਜਪਣ ਵਾਲੇ ਉਹ ਤਾਂ ਹਰ ਵੇਲੇ ਚੇਤੇ ਰੱਖਦੇ ਹਨ, ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦੀ ਅਰਦਾਸ ਅਕਾਲ ਪੁਰਖ ਕਦੇ ਬਿਰਥੀ ਨਹੀਂ ਜਾਣ ਦੇਂਦਾ। ਤਾਂ ਇਹ ਨਾਮ ਜਪਣ ਵਾਲਿਆਂ ਦੀ ਸ਼ਰਨ ਵਿੱਚ ਆਏ ਸਨ ਪਰਮੇਸ਼ਵਰ ਨੇ।

ਜਦ ਇਹਨਾਂ ਨੇ ਆਖਿਆ ਮਹਾਰਾਜ ਸਭੋ ਕੁਝ ਹੈ ਵੀ ਤੇ ਕੋਈ ਨਹੀਂ। ਬਾਬਾ ਜੀ ਨੇ ਆਖਿਆ ਵੀ ਉਹ ਕਿਵੇਂ? ਮਹਾਰਾਜ ਧਨ ਦੌਲਤ ਦੀ ਕੋਈ ਕਮੀ ਨਹੀਂ, ਬਹੁਤ ਕੁਝ ਹੈ, ਪਰ ਉਸ ਨੂੰ ਸਾਂਭਣ ਵਾਲਾ ਕੋਈ ਪੁੱਤ

ਉਹਨਾਂ ਦੇ ਨਾਲ ਚਲੇ ਗਏ ਤੇ ਪਿਤਾ ਵਾਂਗ ਸੇਵਾ ਕਰਨੀ ਤੇ ਹਰ ਵੇਲੇ ਰਸਨਾ ਤੋਂ ਆਖਣਾ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ। ਤਾਂ ਇਹ ਜ਼ਮੀਨਦਾਰ ਇਸ ਤੇ ਇਤਨਾ ਪ੍ਰਸੰਨ ਹੋਇਆ ਇਤਨਾ ਪ੍ਰਸੰਨ ਹੋਇਆ ਕਿ ਇੱਕ ਦਿਨ ਇਸਨੇ ਆਖਿਆ ਕਿ ਤੂੰ ਮੇਰੇ ਪੁੱਤਰਾਂ ਵਰਗਾ, ਇਹ ਜੋ ਕੁਝ ਵੀ ਮੇਰਾ ਹੈ ਇਹ ਸਭ ਤੇਰਾ ਹੀ ਹੈ, ਇਹ ਸਾਰੇ ਸੁੱਖ ਤੇਰੇ ਨੇ। ਤੇ ਗੁਰੂ ਪਿਆਰਿਓ ਜਦੋਂ ਸਭ ਕੁਝ ਇਹਨਾਂ ਨੂੰ ਮਿਲ ਗਿਆ, ਭੁੱਖ ਨੰਗ ਦੀ ਪੀੜ ਕੱਟੀ ਗਈ, ਤੇ ਫਿਰ ਬਾਬਾ ਜੀ ਦੇ ਚਰਨਾਂ ਚ ਆਏ। ਬਾਬਾ ਜੀ ਨੇ ਆਖਿਆ ਵੀ ਹੁਣ ਕੀ ਚਾਹੀਦਾ ਮਹਾਰਾਜ, ਦੁਨੀਆਂ ਦੇ ਸਾਰੇ ਸੁੱਖ ਤਾਂ ਮਿਲ ਗਏ, ਹੁਣ ਨਾਮ ਦਾ ਲਾਲ ਸਾਡੀ ਚੋਲੀ ਚ ਪਾ ਦਿਓ। ਹਜ਼ੂਰ ਨੇ ਆਖਿਆ ਫਿਰ ਬਈ ਜਿਵੇਂ ਪਹਿਲਾਂ ਪੜ੍ਹਦੇ ਸੋ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ, ਤੇ ਹੁਣ ਪੜਿਆ ਕਰੋ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਤਾਂ ਆਤਮਿਕ ਦਾਤਾ ਦੀ ਤੁਹਾਡੀ ਚੋਲੀ ਵਿੱਚ ਆਤਮਿਕ ਦਾਤਾ ਪੈ ਜਾਵਣਗੀ। ਤਾਂ ਉਸ ਦਿਨ ਤੋਂ ਇਹਨਾਂ ਨੇ ਪੜ੍ਹਨਾ ਸ਼ੁਰੂ ਕੀਤਾ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਤਾਂ ਐਸੇ ਸਨ ਬਾਬਾ ਜੀ, ਜੇਕਰ ਕੋਈ ਦੁਨਿਆਵੀ ਸ਼ੈ ਵੀ ਮੰਗਣ ਆਉਂਦਾ ਤਾਂ ਨਾਲ ਉਹਨੂੰ ਉਹ ਵੀ ਦਿੰਦੇ, ਪਰ ਨਾਲ ਨਾਲ ਬਾਣੀ ਦੇ ਨਾਲ ਵੀ ਉਹਨੂੰ ਜੋੜ ਦੇਣੇ, ਕਿਉਂਕਿ ਮਹਾਂਪੁਰਖ ਦਾ ਤਾਂ ਕੰਮ ਹੈ ਵਾਹਿਗੁਰੂ ਦੇ ਚਰਨਾਂ ਨਾਲ ਜੋੜਨਾ। ਸੂਈ ਸੁਹਾਗਾ ਸੰਤ ਜਨ, ਇਹ ਤੀਨੋਂ ਹੈ ਜੋੜਨ। ਸੂਈ ਵੀ ਜੋੜਦੀ ਹੈ, ਸੁਹਾਗਾ ਵੀ ਜੋੜਦਾ, ਤੇ ਸੰਤ ਜਨ ਵੀ ਟੁੱਟੇ ਹੋਏ ਬੰਦੇ ਨੂੰ ਵਾਹਿਗੁਰੂ ਨਾਲ ਜੋੜ ਦਿੰਦੇ। ਇਸ ਲਈ ਪਿਆਰ ਵਾਲੇ ਕਵੀ ਨੇ ਆਖਿਆ ਵੀ ਰੱਬ ਦਾ ਨਾਮ ਜਪਾਵਣ ਦੇ ਲਈ ਦੁਨੀਆਂ ਦੇ ਵਿੱਚ ਆਏ, ਉਹ ਕਿਸੇ ਆਵਾਜ਼

ਕਲਯੁਗ ਨੇ ਬੜਾ ਹੀ ਭਿਆਨਕ ਰੂਪ ਬਣਾਇਆ ਤੇ ਬਾਬਾ ਜੀ ਨਿਰੰਕਾਰ ਦੇ ਚਰਨਾਂ ਵਿੱਚ ਜੁੜੇ ਹੋਏ ਸਨ। ਜਦੋਂ ਇਹ ਆ ਕੇ ਸਾਹਮਣੇ

ਜਿਹੜੀ ਸੁਖਮਨੀ ਦੀ ਬਾਣੀ ਤੁਸੀਂ ਪੜ੍ਹਦੇ ਸੁਣਦੇ ਹੋ ਨਾ, ਇਹਦੀ ਇੰਨੀ ਸਮਰੱਥ ਹੈ ਕਿ ਮੈਂ ਆਪ ਦੇ ਨੇੜੇ ਵੀ ਨਹੀਂ ਆ ਸਕਦਾ। ਸਾਧ ਸੰਗਤ ਬੋਲੋ ਸ਼੍ਰੀ ਵਾਹਿਗੁਰੂ। ਤਾਂ ਬਾਬਾ ਜੀ ਮੁਸਕਰਾ ਪਏ, ਆਖਿਆ ਚੰਗਾ ਕਲਯੁਗ ਤੂੰ ਆਪਣਾ ਇਲਾਜ ਆਪ ਦੱਸ ਚੱਲਿਆ ਵੀ ਮੈਨੂੰ ਸੁਖਮਨੀ ਤੋਂ ਡਰ ਲੱਗਦਾ। ਤਾਂ ਉਸ ਦਿਨ ਸਾਰੀ ਸੰਗਤ ਨੂੰ ਬਾਬਾ ਜੀ ਨੇ ਬਚਨ ਕਰ ਦਿੱਤਾ ਬਈ ਹੁਣ ਆਪਾਂ ਧੁਰਾ ਬੰਨਣਾ। ਸੇਵਕਾਂ ਨੇ ਆਖਿਆ ਗਰੀਬ ਨਿਵਾਜ ਅਲਪਤ ਹਾਂ, ਕੁਝ ਸਮਝ ਨਹੀਂ ਲੱਗੀ। ਆਖਿਆ ਜਿਵੇਂ ਗੱਡੇ ਦੇ ਹੇਠਾਂ ਦੋਨੇ ਪਹੀਆਂ ਦੇ ਵਿਚਾਲੇ ਧੁਰਾ ਹੁੰਦਾ ਨਾ, ਇਸ ਤਰ੍ਹਾਂ ਆਪਾਂ ਧੁਰਾ ਬੰਨਣਾ।

ਸੱਚ ਹੈ ਪਿਆਰੀ ਸਾਧ ਸੰਗਤ, ਬੇਸ਼ੱਕ ਸ੍ਰੀ ਨਾਨਕ ਸਰ ਸਾਹਿਬ ਵਿਖੇ ਮਾਇਆ ਦਾ ਮੱਥਾ ਨਹੀਂ ਟੇਕਿਆ ਜਾਂਦਾ, ਪਰ ਗੁਰੂ ਨਾਨਕ ਹੀ ਜਾਣੇ ਕਿੱਥੋਂ ਕਿੱਥੋਂ ਨਾਮ ਦੇ ਵਿਆਹ ਜਾਣ ਲਈ ਅੱਜ ਤੱਕ ਸੰਗਤਾਂ ਆਉਂਦੀਆਂ ਨੇ।

ਬੇਅੰਤ ਬਾਣੀ ਦੇ ਪ੍ਰਵਾਹ ਸ੍ਰੀ ਨਾਨਕਸਰ ਵਿਖੇ ਚੱਲ ਰਹੇ ਨੇ। ਸੰਗਤਾਂ ਆ ਕੇ ਆਪਣੀਆਂ ਅਰਦਾਸਾਂ ਕਰਦੀਆਂ ਨੇ, ਬਾਬਾ ਜੀ ਦੀਆਂ ਖੁਸ਼ੀਆਂ ਲੈਂਦੀਆਂ।

ਪੈਸੇ ਲੈ ਗਿਆ, ਸੇਵਾ ਲੈ ਗਿਆ, ਮਾਇਆ ਲੈ ਗਿਆ, ਪਰ ਐਸੇ ਮਹਾਂਪੁਰਖ ਜਿਨ੍ਹਾਂ ਨੇ ਮੈਨੂੰ ਤਾਰਨ ਦਾ ਸੋਚਿਆ ਤਾਂ ਚਰਨਾਂ ਤੇ ਗਿਰਿਆ ਮਹਾਰਾਜ ਬਖਸ਼ ਲਓ, ਤਾਂ ਇਸਨੇ ਵੀ ਅੰਮ੍ਰਿਤ ਛਕਿਆ ਤੇ ਹੋਰ ਇਸ ਨੂੰ ਦੇਖ ਕੇ ਹਜ਼ਾਰਾਂ ਸੰਗਤਾਂ ਨੇ ਅੰਮ੍ਰਿਤ ਛਕਿਆ। ਇਹ ਸਨ ਬਾਬਾ ਜੀ ਦੇ ਤਾਰਨ ਦੇ ਢੰਗ, ਨਾਮ ਜਪਾਵਣ ਦੇ ਨਿਰਾਲੇ ਢੰਗ ਸਨ ਬਾਬਾ ਜੀ ਦੇ। ਜੋ ਕੋਈ ਵੀ ਆਉਂਦਾ ਉਸ ਨੂੰ ਨਾਮ ਜਪਾਉਣ ਦੇ, ਤਾਂ ਅੱਜ ਨਾਮ ਜਪਿਆ ਜਿੱਥੇ ਬੈਸਣ ਸਾਧ ਜਨ ਸੋਥਾਨ ਸਹੰਦਾ।

ਪਰ ਕਿਧਰੇ ਮਨ ਨੇ ਕਹਿ ਵੀ ਦੇਣਾ ਮੈਂ ਅੱਜ ਨਾਮ ਨਹੀਂ ਜਪਣਾ ਤੇ ਬਾਬਾ ਜੀ ਨੇ ਖੂਹ ਦੀ ਡਾਰ ਉੱਤੇ ਜਾ ਬੈਠਣਾ ਖੂਹ ਦੀ ਬੰਨੀ ਜਾ ਬੈਠਣਾ ਕਿ ਮਨਾ ਜੇ ਨਾਮ ਨਹੀਂ ਜਪੇਗਾ ਸੋਵੇਗਾ ਆਲਸ ਕਰੇਗਾ ਤੇ ਫਿਰ ਤੂੰ ਖੂਹ ਵਿੱਚ ਗਿਰੇਗਾ ਤੇ ਮਰ ਜਾਵੇਗਾ ਐਸਾ ਡਰ ਪਾ ਕੇ ਮਨ ਨੂੰ ਨਿਰੰਕਾਰ ਨਾਲ ਜੋੜਨਾ ਬਾਬਾ ਜੀ 12:10 ਤੇ ਨਿਤਨੇਮ ਵਿੱਚ ਆ ਜਾਂਦੇ ਸਨ ਤੇ 12:10 ਤੇ ਜਦੋਂ ਆਪ ਨੇ ਸਿਮਰਨ ਕਰਨਾ ਤਾਂ ਕਲਯੁਗ ਨੇ ਨੀਂਦਰ ਨੂੰ ਭੇਜਣਾ ਵੀ ਜਾ ਇਹਨਾਂ ਨੂੰ ਨਾਮ ਨਾ ਜਪਣ ਦੇ ਤੇ ਬਾਬਾ ਜੀ ਨੇ ਕੇਸਾਂ ਨੂੰ ਕਿੱਲੀ ਨਾਲ ਬੰਨ ਲੈਣਾ ਆਖਣਾ ਜਦੋਂ ਨੀਂਦ ਆਵੇਗੀ ਤਾਂ ਕੇਸ ਖਿੱਚੇ ਜਾਣਗੇ ਤੇ ਦਰਦ ਹੋਵੇਗਾ ਤਾਂ ਮੈਂ ਫਿਰ ਉੱਠ ਕੇ ਨਾਮ ਜਪਣ ਲੱਗ ਜਾਵਾਂਗਾ ਸਾਧ ਸੰਗਤ ਬੋਲੋ ਸ਼੍ਰੀ ਵਾਹਿਗੁਰੂ ਕਿਉਂਕਿ ਨਾਮ ਜਪਣ ਵਾਲੇ ਹਰ ਵੇਲੇ ਇਹੀ ਅਰਦਾਸ ਕਰਦੇ ਹਨ ਨਿਰੰਕਾਰ ਨਾ ਵਿਸਰੀ ਨਾ ਵਿਸਾਰੀ ਆਪ ਦਿਆਂ ਨੂੰ ਆਪ ਦੇ ਕਰੇ ਇਸ ਤਰ੍ਹਾਂ ਅਨੇਕਾਂ ਹੀ ਰੂਹਾਂ ਨੂੰ ਆਪ ਵੀ ਜਪਿਆ ਬਾਬਾ ਜੀ ਨੇ ਤੇ ਦੁਨੀਆਂ ਤੋਂ ਵੀ ਜਪਾਇਆ ਜੇ ਕਿਸੇ ਹਿੰਦੂ ਨੇ ਆਉਣਾ ਤਾਂ ਬਾਬਾ ਜੀ ਨੇ ਕਹਿਣਾ ਬਈ ਗਾਇਤਰੀ ਦਾ ਪਾਠ ਕਰਿਆ ਕਰ ਜੇ ਕਿਸੇ ਮੁਸਲਮਾਨ ਨੇ ਆਉਣਾ ਤਾਂ ਬਾਬਾ ਜੀ ਨੇ ਆਖਣਾ ਵੀ 5 ਨਿਵਾਜ਼ਾਂ ਗੁਜਾਰਿਆ ਕਰ ਜੋ ਕੋਈ ਤੁਹਾਡਾ ਧਰਮ ਹੈ ਉਸ ਵਿੱਚ ਪਰਪੱਕ ਰਹੋ ਤੇ ਜੇਕਰ ਸਿੱਖ ਨੇ ਆਉਣਾ ਤਾਂ ਆਖਣਾ ਵੀ ਮਨ ਵਿੱਚ ਇੱਕ ਟੇਕ ਰੱਖ ਲੈ ਗੁਰੂ ਨਾਨਕ ਦੀ ਗੁਰੂ ਨਾਨਕ ਤੇਰੇ ਸਾਰੇ ਕਾਰਜ ਸਵਾਰੇਗਾ ਤੇ ਐਸੇ ਅਮੋਲਕ

ਉਸੇ ਵੇਲੇ ਸਤਿਗੁਰਾਂ ਦੀ ਰਹਿਮਤ ਹੋਈ, ਪ੍ਰੀਖਿਆ ਦੀਆਂ ਘੜੀਆਂ ਪੂਰੀਆਂ ਹੋਈਆਂ ਤੇ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਤੱਖ ਗੁਰੂ ਨਾਨਕ ਪ੍ਰਗਟ ਹੋਏ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਪ੍ਰਤੱਖ ਪ੍ਰਗਟ ਹੋ ਕੇ ਭੋਗ ਛਕਿਆ ਤੇ ਫਿਰ ਪਿਆਰ ਨਾਲ ਆਖਦੇ ਨੇ, ਰਾਗਾ ਸਿਆ ਤੈਨੂੰ ਕੀ ਚਾਹੀਦਾ ਜੋ ਇਤਨੀ ਬੰਦਗੀ ਕਰ ਰਹੇ। ਤਾਂ ਬਾਬਾ ਜਸਵੰਤ ਸਿੰਘ ਜੀ ਨੇ ਆਖਿਆ, ਮਹਾਰਾਜ ਤੁਹਾਡੇ ਦਰਸ਼ਨ ਚਾਹੀਦੇ ਸਨ। ਨਹੀਂ ਰਾਗਾ ਸਿਆ ਕੁਝ ਮੰਗ ਲੈ, ਮਹਾਰਾਜ ਤੁਹਾਡੇ ਦਰਸ਼ਨ ਮਿਲ ਗਏ ਹੋਰ ਕੀ ਚਾਹੀਦਾ। ਨਹੀਂ ਰਾਗਾ ਸਿਆ ਸਾਡਾ ਤੀਸਰਾ ਬਚਨ ਹੈ ਕੁਝ ਮੰਗ। ਆਖਿਆ ਫਿਰ ਇੱਕ ਕਿਰਪਾ ਕਰੇ ਦੀ, ਜਦੋਂ ਵੀ ਮੈਂ ਕੀਰਤਨ ਕਰਾਂ ਤਾਂ ਇਸੇ ਤਰ੍ਹਾਂ ਮੈਨੂੰ ਆਪਣੇ ਸੋਹਣੇ ਦਰਸ਼ਨ ਦਿੰਦੇ ਰਹਿਣਾ। ਤੇ ਬਾਬਾ ਜੀ ਨੂੰ ਸਾਹਿਬ ਜੀ ਨੇ ਆਖਿਆ, ਐ ਰਿਕੀ ਜੀ ਤੁਸੀਂ ਕੀ ਲੈਣਾ ਹੈ? ਬਾਬਾ ਜੀ ਆਖਣ ਲੱਗੇ, ਗਰੀਬ ਨਿਵਾਜ ਮੈਨੂੰ ਤਾਂ ਮੰਗਣਾ ਹੀ ਕੋਈ ਨਹੀਂ ਆਉਂਦਾ, ਮੈਂ ਤੇਰੇ ਕੋਲੋਂ ਕੀ ਮੰਗਾਂ? ਸਾਹਿਬ ਜੀ ਨੇ ਆਖਿਆ, ਨਹੀਂ ਰਿਖੀ ਜੀ ਕੁਝ ਤਾਂ ਮੰਗੋ। ਨਹੀਂ ਮੇਰਾ ਦੇ ਸਾਈ ਮੈਨੂੰ ਮੰਗਣਾ ਨਹੀਂ ਆਉਂਦਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਆਖਣ ਲੱਗੇ, ਕੁਝ ਮੰਗੋ ਬਈ। ਤਾਂ ਆਖਿਆ, ਮਹਾਰਾਜ ਮੰਗਣਾ ਤਾਂ ਨਹੀਂ ਆਉਂਦਾ ਪਰ ਕਿਰਪਾ ਕਰਦੀ ਇਸੇ ਤਰ੍ਹਾਂ ਜਦੋਂ ਵੀ ਪ੍ਰਸਾਦ ਪਿਆਰ ਕਰਾਂ ਤੇ ਮੇਰਾ ਗਰੀਬ ਦਾ ਪ੍ਰਵਾਨ ਕਰ ਲੈਣ। ਜਿੱਥੇ ਆਪ ਨੇ ਬਾਈ ਲਾਲੋ ਦੇ ਖੋਦਰੇ ਦੀ ਰੋਟੀ

ਜਦੋਂ ਇਤਨੀ ਨਿਮਰਤਾ ਵਾਲੇ ਬਚਨ ਸੁਣੇ ਤਾਂ ਆਖਿਆ ਰਿਖੀ ਜੀ ਤੁਸੀਂ ਤਾਂ ਸਾਨੂੰ ਹੀ ਲੈ ਲਿਆ। ਸੱਚ ਹੈ ਪਿਆਰੇ ਪ੍ਰਭੂ ਦੇ ਭਗਤ ਨਾਮ ਜਪ ਕੇ ਪ੍ਰਭੂ ਨੂੰ ਹੀ ਪਾ ਲੈਂਦੇ ਨੇ। ਦੁਨਿਆਵੀ ਲੋਕ ਦਾ ਬੰਦਗੀ ਕਰਕੇ ਦੁਨੀਆਂ ਦੀ ਸ਼ਿਆ ਮੰਗਦੇ ਨੇ, ਪਰ ਰੱਬ ਦੇ ਪਿਆਰੇ ਤਾਂ ਰੱਬ

ਕਿਵੇਂ ਹਾਜ਼ਰ ਨਾਜ਼ਰ ਸਮਝ ਕੇ ਭੋਗ ਲਗਾਉਣ। ਆਪ ਕਿਆ ਕਰਦੇ ਸਨ, ਜਦੋਂ ਵੀ ਪ੍ਰਸਾਦ ਛਕੀਏ ਤਾਂ ਆਖੀਏ ਗੁਰੂ ਨਾਨਕ ਤੇਰਾ ਦਿੱਤਾ ਖਾਰੇ, ਜਦੋਂ ਵੀ ਪਹਿਨੀਏ ਤਾਂ ਆਖੀਏ ਗੁਰੂ ਨਾਨਕ ਤੇਰਾ ਦਿੱਤਾ ਖਾਦਾ ਪਹਿਨ ਰਹੇ ਹਾਂ, ਤੇਰੀ ਬਖਸ਼ੀ ਸਦਕਾ ਸਾਰੀਆਂ ਖੁਸ਼ੀਆਂ ਮਾਣ ਰਹੇ ਹਾਂ। ਤਾਂ ਇਸ ਤਰ੍ਹਾਂ ਬਾਬਾ ਜੀ ਨੇ ਕਈ ਪੂਰਨੇ ਪਾਏ ਤੇ ਜੋ ਕੋਈ ਵੀ ਆਉਂਦਾ ਉਸ ਨੂੰ ਵੀ ਇਹੀ ਕਹਿੰਦੇ ਬਈ ਇੱਕ ਦਾ ਹੋ ਜਾ। ਬਹੁਤੇ ਦਰਵਾਜ਼ਿਆਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ, ਇਸ ਲਈ ਬਾਬਾ ਜੀ ਹਰ ਕਿਸੇ ਨੂੰ ਇਹੀ ਕਹਿੰਦੇ ਸਨ ਬਈ ਜੇ ਤੂੰ ਗੁਰੂ ਤੇ ਪ੍ਰਤੀਤ ਲਿਆਵੇਂਗਾ, ਗੁਰੂ ਨਾਲ ਪ੍ਰੀਤ ਪਾਵੇਂਗਾ, ਪਿਆਰ ਕਰੇਗਾ ਤਾਂ ਗੁਰੂ ਤੇਰੇ ਸਾਰੇ ਕਾਰਜ ਸਵਾਰੇਗਾ। ਅਚਿੰਤ ਕਾਜ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ, ਜਿਨ੍ਹਾਂ ਨੂੰ ਨਾਮ ਪਿਆਰਾ ਲੱਗਦਾ ਵਾਹਿਗੁਰੂ ਆਪ ਉਹਨਾਂ ਦੇ ਕਾਜ ਸਵਾਰਦਾ। ਇਸ ਤਰ੍ਹਾਂ ਹਰ ਕਿਸੇ ਨੂੰ ਜਿਵੇਂ ਵੀ ਹੋਣਾ ਬਾਬਾ ਜੀ ਨੇ ਉਹਦੀ ਸੁਰਤੀ ਨਿਰੰਕਾਰ ਦੇ ਚਰਨਾਂ ਨਾਲ ਜੋੜ ਦੇਣੀ। ਇਸੇ ਲਈ ਤਾਂ ਅੱਜ ਸੰਗਤਾਂ

ਉਹ ਵੇਲ ਲੱਗ ਗਈ ਸਤਸੰਗ ਕਰਨ ਦੀ। ਆਖਿਆ ਬਾਬਾ ਜੀ ਕੀ ਕਰੀਏ, ਕੰਮ ਹੀ ਐਸਾ, ਪਹਿਲਾ ਕੰਮ ਖਤਮ ਕੀਤਾ ਸੀ, ਨਵਾਂ ਸ਼ੁਰੂ ਕਰਨ ਲੱਗੇ ਸਾਂ, ਸੋਚਿਆ ਦਰਸ਼ਨ ਕਰ ਆਈਏ। ਤੇ ਫਿਰ ਇਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਬਾਬਾ ਜੀ ਕੀ ਕਰੀਏ, ਨਿਤਨੇਮ ਦਾ ਵੇਲਾ ਹੀ ਨਹੀਂ ਮਿਲਦਾ। ਤਾਂ ਬਾਬਾ ਜੀ ਨੇ ਆਖਿਆ, ਸਰਦਾਰ ਬੂਟਾ ਸਿੰਘ ਤੇ ਸਰਦਾਰ ਰੂੜ ਸਿੰਘ ਨੂੰ ਆਖਿਆ, ਬਈ ਗੁਰਮੁਖੋ, ਇਹ ਨਾਮ ਜਪਣ ਦਾ ਵੇਲਾ

ਪੇਸਾ ਚਲਾਉਂਦੇ ਹੋ ਤਾਂ ਮੁੱਖ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਦੇ ਰਿਹਾ ਕਰੋ। ਜਦੋਂ ਲੱਕੜ ਉੱਪਰ ਆਰੀ ਚਲਾਉਂਦੇ ਹੋ ਤਾਂ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਦੇ ਰਿਹਾ ਕਰੋ। ਆਰੀ ਲੱਕੜ ਨੂੰ ਕੱਟੇਗੀ ਤੇ ਰਸਨਾ ਤੋਂ ਜਪਿਆ ਹੋਇਆ ਵਾਹਿਗੁਰੂ ਤੁਹਾਡੇ ਪਾਪਾਂ ਨੂੰ ਕੱਟੇਗਾ। ਸਾਧ ਸੰਗਤ ਬੋਲੋ।

ਉਹਨੂੰ ਪਰਮੇਸ਼ਵਰ ਨਾਲ ਜੋੜ ਦਿੰਦੇ, ਕਿਉਂਕਿ ਰੱਬ ਦੇ ਪਿਆਰੇ ਤਾਂ ਆਉਂਦੇ ਹੀ ਨਾਮ ਜਪਾਵਣ ਲਈ। ਹੇ ਬਾਬਾ ਜੀ, ਧੰਨ ਤੁਹਾਡੀ।

ਹਰ ਪੰਕਤੀ ਵਿੱਚ ਜੀਵਨ ਦੀ ਸੋਝੀ ਹੈ। ਇਸ ਸੋਝੀ ਨੂੰ ਸੁਣਿਓ ਵੀ ਤੇ ਚੱਲਿਓ ਵੀ, ਦਾਸ ਗਰੀਬ ਦਾ ਵੀ ਭਲਾ ਹੋ ਜਾਏਗਾ।

ਦੋ ਵਾਰੀ ਵਾਹਿਗੁਰੂ ਤੇਰੇ ਮੁਖੋਂ ਨਿਕਲਿਆ, ਦੋ ਵਾਰੀ ਉਹਦੇ ਮੁਖੋਂ ਨਿਕਲਿਆ। ਸਿੱਖ ਨੂੰ ਸਿੱਖ ਮਿਲਿਆ, ਵਿੱਚ ਨਾਮ ਸ਼ਾਮਲ ਹੋ ਗਿਆ। ਆਖੋ ਸਤਨਾਮ। ਸਿੱਖ ਨੂੰ ਸਿੱਖ ਮਿਲੇ। ਅਸੀਂ ਇੰਨਾ ਹੀ ਪੁੱਛੀਏ ਕੀ ਹਾਲ ਹੈ, ਬੱਚਿਆਂ ਦਾ ਕੀ ਹਾਲ ਹੈ।

ਕੇਸਾਂ ਨੂੰ ਬਹੁਤ ਮਹਾਨਤਾ ਦਿੱਤੀ ਹੈ। ਰਹਿਤਨਾਮੇ ਚ ਪਿਆਰ ਨਾਲ ਸੋਝੀ ਪਾਈ ਏ, ਸਿੱਖ ਦੋ ਵੇਲੇ ਕੰਗਾ ਜ਼ਰੂਰ ਕਰੇ।

ਕਈ ਮਾਇਆ ਵਾਲੀ ਪੱਗ ਬੰਨਦੇ ਨੇ, ਹਫ਼ਤੇ ਬਾਅਦ 15 ਦਿਨਾਂ ਬਾਅਦ ਫਿਰ ਦੂਜੀ ਬੰਨੀ, ਰੋਜ਼ ਉਹ ਧਰ ਲਈ। ਤੇ ਮੇਰੇ ਸਤਿਗੁਰ ਨੇ ਇਹਨੂੰ ਨਾ ਪ੍ਰਵਾਨ ਕੀਤਾ ਹੈ। ਕੀ ਰਸਤਾ ਦਿੱਤਾ ਹੈ?

ਕੇ ਚੁਣ ਕਹਿੰਦੇ ਇੱਕ ਇੱਕ ਪੱਲਾ ਚੁਣ ਕੇ ਬੰਨਣਾ। ਅੱਜ ਕੱਲ੍ਹ ਦੇ ਕਈ ਨੌਜਵਾਨ ਮੁੰਡੇ ਸਿੱਖਾਂ ਦੇ ਬੱਚੇ

ਟੋਪੀ ਪਾਈ ਹੋਈ। ਮਾਇਆ ਦੀ ਪੱਗ ਵੀ ਮਨਾਹੀ ਹੈ ਤੇ ਜਿਹੜੀ ਟੋਪੀ ਸਿਰ ਤੇ ਪਾਉਣੀ ਇਹਦੇ ਉੱਤੇ ਤੇ ਬਹੁਤ ਹੀ ਨਾਰਾਜ਼ਗੀ ਹੈ ਗੁਰੂ ਗੋਬਿੰਦ ਸਿੰਘ ਦੀ। ਇੱਥੋਂ ਤੱਕ ਕਿਹਾ

ਅੱਜਕੱਲ ਰਿਵਾਜ ਤੁਰ ਪਿਆ। ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰੀ ਉਹਦੇ ਤੇ ਇੰਨੀ ਨਾਰਾਜ਼ਗੀ ਹੈ, ਜੇ ਸਿੱਖਾਂ ਦੇ ਘਰ ਜਨਮ ਲੈ ਕੇ ਤੂੰ ਟੋਪੀ ਪਾਉਣਾ ਤੈਨੂੰ 7 ਜਨਮ ਕੋੜੀ ਦੇ ਮਿਲਣਗੇ।

ਸਤਿਗੁਰੂ ਜੀ ਕਹਿੰਦੇ ਸਿੱਖ ਘੱਟ ਤੋਂ ਘੱਟ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਅੰਨ ਦਾ ਦਾਣਾ ਮੁੱਖ ਨੂੰ ਲਾਵੇ। ਅੱਖ ਸਤਨਾਮ। ਇੱਕ ਮਹਾਰਾਜ ਨੇ ਬਚਨ ਕੀਤਾ ਜੀ, ਗੌਰ ਕਰਿਓ ਜੀ, ਇਹ ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਦਾ ਬਚਨ ਹੈ ਜਿਹੜਾ ਹੁਣ ਸੁਣਾਉਣ ਲੱਗਿਆ।

ਤੇ ਸੌਣ ਲੱਗਿਆਂ ਕੀਰਤਨ ਸੋਹਿਲਾ ਪੜੇ। ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਵਚਨ ਕਰਦੇ ਸੀ, ਸਿੱਖ ਪੰਜ ਇਸ਼ਨਾਨਾਂ ਕਰਕੇ, ਪੰਜ ਇਸ਼ਨਾਨਾਂ ਨੇ ਜੀ, ਦੋ ਪੈਰ ਗਿੱਟਿਆਂ ਤੱਕ ਧੋਣੇ, ਦੋ ਹੱਥ ਧੋਣੇ ਤੇ ਮੁੱਖ ਤੇ ਛਿੱਟੇ ਮਾਰਨੇ, ਇਹਨੂੰ ਪੰਜ ਇਸ਼ਨਾਨਾਂ ਕਹਿੰਦੇ। ਇਹ ਬਾਬਾ ਜੀ ਵਚਨ ਕਰਦੇ ਸੀ, ਸਿੱਖ ਸੌਣ ਵੇਲੇ ਪੰਜ ਇਸ਼ਨਾਨਾਂ ਕਰਕੇ ਸਰਾਣੇ ਵਾਲੇ ਬੰਨੇ ਮੁੱਖ ਕਰਕੇ ਗੁਰੂ ਨਾਨਕ ਨੂੰ ਹਾਜ਼ਰ ਨਾਜ਼ਰ ਜਾਣ ਕੇ ਕੀਰਤਨ ਸੋਹਲਾ ਕਰਕੇ ਸੋਵੇ, ਅਰਦਾਸ ਕਰਕੇ ਸੋਵੇ। ਆਖਦੇ ਸਨ ਜਿਹੜਾ ਇੰਜ ਪ੍ਰੇਮ ਨਾਲ ਕੀਰਤਨ ਸੋਹਲਾ ਕਰਕੇ ਸੋਵੇ ਭਾਈ, ਉਹਨੂੰ ਸਾਰੀ ਰਾਤ ਕੋਈ ਭੈੜਾ ਸੁਪਨਾ ਨਹੀਂ ਆਉਂਦਾ। ਅਤ ਸਤਨਾਮ। ਦੂਜਾ ਆਖਦੇ ਸਨ ਉਹਨੂੰ ਜਿਹੜਾ ਇਤਨਾ ਪੰਜ ਇਸ਼ਨਾਨਾਂ ਕਰਕੇ ਸਨਾਣਿਆਂ ਨੇ ਬੱਲੇ ਮੁੱਖ ਕਰਕੇ ਕੀਰਤਨ ਸੋਹਲਾ ਕਰਕੇ ਸੋਵੇ, ਆਖਦੇ ਸਨ ਸਾਰੀ ਰਾਤ ਗੁਰੂ ਨਾਨਕ ਨੂੰ ਉਹਦੇ ਘਰ ਪਹਿਰਾ ਦੇਣਾ ਪੈਂਦਾ। ਆਖੋ ਸਤਨਾਮ। ਇਸ ਲਈ ਉਪਦੇਸ਼ ਦਿੱਤਾ ਹੈ।

0: ਇਹ ਹਜ਼ੂਰ ਨੇ ਸਾਨੂੰ ਪੂਰਨੇ ਪਾ ਕੇ ਦੱਸੇ ਹਨ ਕਿ ਕਿਵੇਂ ਗੁਰਸਿੱਖ ਨੇ ਸੇਵਾ ਸਿਮਰਨ ਪਰਉਪਕਾਰ ਕਰਦਿਆਂ ਹੋਇਆਂ ਵੀ ਗੁਰੂ ਅੱਗੇ ਇਹ ਅਰਦਾਸ ਕਰਨੀ ਹੈ ਕਿ ਹੇ ਵਾਹਿਗੁਰੂ, ਅਸੀਂ ਗੁਨਾਹਗਾਰ ਹਾਂ, ਅਸੀਂ ਤੇਰੀਆਂ ਬਖਸ਼ੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰ ਸਕੇ, ਤਾਂ ਹੀ ਤੇਰੇ ਜਪਾਂ ਤਪਾਂ ਨੂੰ ਫਲ ਲੱਗੇਗਾ ਜੇ ਨਮਰਤਾ ਦੇ ਨਾਲ ਤੂੰ ਇਹ ਅਰਦਾਸ ਕਰੇਗਾ। ਭਾਈ ਸਾਹਿਬ, ਭਾਈ ਗੁਰਦਾਸ ਜੀ, ਜੋ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਵਕਤ ਹੋਏ, ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਜਿੱਥੇ ਸਾਡੇ ਕਲਯੁਗੀ ਜੀਵਾਂ ਤੇ ਪਰਉਪਕਾਰ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ, ਉਸ ਦੇ ਲਿਖਾਰੀ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ। ਇੱਕ ਵਾਰ ਆਪ ਜਾ ਰਹੇ ਹਨ ਤੇ ਪਿੱਛੇ ਬੜੀਆਂ ਸੰਗਤਾਂ ਜਾ ਰਹੀਆਂ ਹਨ, ਸਾਧ ਸੰਗਤ ਬੋਲੋ ਤੇਰੀ ਵਾਰੀ। ਬੜੀਆਂ ਸੰਗਤਾਂ ਮਗਰ ਜਾ ਰਹੀਆਂ ਹਨ ਔਰ ਕਿਸੇ ਨੇ ਦੇਖਿਆ ਭਾਈ ਇਹ ਕਿੱਡੀ ਮਹਾਨ ਹਸਤੀ ਹੋਵੇਗੀ ਜਿਹਦੇ ਮਗਰ ਐਨੀ ਸੰਗਤ ਜਾ ਰਹੀ ਹੈ। ਆ ਕਈ ਵਾਰਾਂ ਚਾਰ ਬੰਦੇ ਮਗਰ ਲੱਗ ਜਾਣ, ਮਨੁੱਖ ਹੋਰ ਦਾ ਹੋਰ ਹੀ ਹੋ ਜਾਂਦਾ, ਤੇ ਚਾਰ ਬੰਦੇ ਮੱਥੇ ਟੇਕਣ ਲੱਗ ਪੈਣ ਤਾਂ ਆਪਣੇ ਆਪ ਨੂੰ ਰੱਬ ਹੀ ਸਮਝ ਬੈਠਦਾ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਿੱਡੀ ਮਹਾਨ ਹਸਤੀ ਸਨ ਔਰ ਕਿੱਡੀ ਨਿਮਰਤਾ ਸੀ ਉਨ੍ਹਾਂ ਵਿਚ, ਉਨ੍ਹਾਂ ਨੇ ਇਕ ਨਮੂਨਾ ਦੱਸਿਆ ਨਿਮਰਤਾ ਦਾ। ਬੜੀ ਸੰਗਤ ਮਗਰ ਜਾ ਰਹੀ ਹੈ, ਭਾਈ ਸਾਹਿਬ ਜਾ ਰਹੇ ਹਨ, ਕਿਸੇ ਨੇ ਦੇਖਿਆ ਬਈ ਇਹ ਕਿੱਡੀ ਮਹਾਨ ਹਸਤੀ ਹੋਵੇਗੀ ਜਿਹਦੇ ਮਗਰ ਐਨੀ ਸੰਗਤ ਜਾ ਰਹੀ ਹੈ, ਤੇ ਪੁੱਛਣ ਲੱਗਾ ਬਈ ਇਹ ਕੌਣ ਸਾਧ ਹਨ। ਧਿਆਨ ਦੇਣਾ, ਪੁੱਛਿਆ ਬਈ ਇਹਨਾਂ ਦੀ ਤਾਰੀਫ ਕਿਆ ਹੈ, ਤਾਂ ਭਾਈ ਸਾਹਿਬ ਨੇ ਇਹ ਸੁਣ ਲਿਆ ਤੇ ਆਪ ਹੀ ਉਰੇ ਆ ਗਏ। ਕਹਿਣ ਲੱਗੇ ਭਾਈ ਪਿਆਰਿਆ, ਜੇ ਮੇਰੇ ਬਾਰੇ ਕੁਝ ਪੁੱਛਣਾ ਹੀ ਤਾਂ ਸੰਗਤਾਂ ਨੂੰ ਨਾ ਪੁੱਛ, ਮੈਨੂੰ ਪੁੱਛ। ਆਖਿਆ ਜੇ ਮੇਰੇ ਬਾਰੇ ਕੁਝ ਪੁੱਛਣਾ ਹੈ ਤਾਂ ਇਹਨਾਂ ਲੋਕਾਂ ਨੂੰ ਨਾ ਪੁੱਛ, ਕਿਉਂਕਿ ਇਹਨਾਂ ਨੇ ਮੈਨੂੰ ਬਾਹਰ ਮੁਖੀ ਵੇਖਿਆ ਹੈ ਤੇ ਮੈਂ ਆਪਣੇ ਅੰਦਰਲੇ ਨੂੰ ਵੀ ਜਾਣਦਾ ਹਾਂ ਜੋ ਕੁਝ ਮੈਂ ਹਾਂ। ਅਸੀਂ ਵੀ ਆਪਣਾ ਪਰਿਚੇ ਕਰਾਉਂਦੇ ਹਾਂ, ਕਈ ਵਾਰ ਨਿਮਰਤਾ ਦਾ ਸ਼ਬਦ ਵੀ ਕਹਿ ਰਹੇ ਹੋਈਏ ਤੇ ਪਿੱਛੇ ਵੱਡਾ ਹੰਕਾਰ ਲੁਕਿਆ ਹੁੰਦਾ। ਕਈ ਵਾਰ ਨਿਮਰਤਾ ਦੀ ਗੱਲ ਕਰਦਿਆਂ ਵੀ ਹੰਕਾਰ ਦੀ ਗੱਲ ਕਰ ਜਾਂਦੇ ਹਾਂ, ਤੇ ਆਪਣੇ ਲਈ ਚੰਗੇ ਤੋਂ ਚੰਗਾ ਸ਼ਬਦ ਵਰਤਣ ਦਾ ਯਤਨ ਕਰਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਆਪਣਾ ਪਰਿਚੇ ਕਰਾ ਰਹੇ ਹਨ। ਆਖਿਆ ਜੇ ਮੇਰੇ ਬਾਰੇ ਪੁੱਛਣਾ ਹੈ ਤਾਂ ਇਹਨਾਂ ਨੂੰ ਨਾ ਪੁੱਛ, ਮੈਨੂੰ ਪੁੱਛ। ਆਖਿਆ ਜੀ ਤੁਸੀਂ ਦੱਸ ਦਿਓ, ਤਾਂ ਭਾਈ ਸਾਹਿਬ ਕਹਿੰਦੇ ਹਨ, ਹਉ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ। ਆਖਿਆ ਜੇ ਮੇਰੇ ਬਾਰੇ ਪੁੱਛਣਾ ਹੀ ਨਾ, ਇਹਨਾਂ ਨੇ ਮੈਨੂੰ ਬਾਹਰ ਮੁਖੀ ਵੇਖਿਆ, ਮੈਂ ਆਪਣੇ ਅੰਦਰਲੇ ਨੂੰ ਵੀ ਜਾਣਦਾ ਹਾਂ। ਆਖਿਆ ਜੀ ਤੁਸੀਂ ਦੱਸ ਦਿਓ, ਤਾਂ ਭਾਈ ਸਾਹਿਬ ਕਹਿੰਦੇ ਹਨ ਕਿ ਹਉ ਅਪਰਾਧੀ ਗੁਨਾਹਗਾਰ ਹੋ ਬੇਮੁਖ ਮੰਦਾ, ਚੋਰ ਯਾਰ ਜੁਆਰ ਹੋ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਗਣ ਮੈਂ ਕੋਈ ਨਾ ਰਖੰਦਾ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਕਹਿੰਦੇ ਹਨ ਇਹ ਈਸ਼ਵਰ ਦਾ ਦਰਬਾਰ ਹੀ ਐਸਾ ਪਤਿਤ ਨੂੰ ਪਾਵਨ ਕਰਨ ਵਾਲਾ ਦਰਬਾਰ ਹੈ ਕਿ ਜਿੱਥੇ ਮੇਰੇ ਵਰਗੇ ਅਪਰਾਧੀ ਨੂੰ ਥਾਂ ਮਿਲ ਗਈ। ਸਾਧ ਸੰਗਤ ਬੋਲੋ ਸ੍ਰੀ ਭਾਈ ਗੁਰੂ। ਭਾਈ ਸਾਹਿਬ ਕਹਿੰਦੇ ਹਨ ਮੈਂ ਰੋਮ ਰੋਮ ਗੁਨਾਹਗਾਰ ਹਾਂ, ਪਰ 22 ਔਗਣ ਮੇਰੇ ਵਿੱਚ ਸਭ ਤੋਂ ਵੱਡੇ ਹਨ ਜੋ ਇਹਦੇ ਵਿੱਚ ਭਾਈ ਸਾਹਿਬ ਨੇ ਦੱਸੇ, ਔਰ ਮੈਂ ਸਮਝਦਾ ਹਾਂ ਇਹ ਔਗਣ ਉਹੀ ਦੱਸ ਸਕਦਾ ਜਿਸ ਨੇ ਇਹਨਾਂ ਅਵਗੁਣਾਂ ਤੋਂ ਫਤਿਹ ਪ੍ਰਾਪਤ ਕੀਤੀ ਹੋਵੇ। ਸਾਧ ਸੰਗਤ ਬੋਲੋ ਸ੍ਰੀ ਭਾਈ ਗੁਰੂ। ਇਹ ਉਹੀ ਗੱਲ ਕਹਿ ਸਕਦਾ ਨਾ, ਮੈਂ ਗੁਨਾਹਗਾਰ ਹਾਂ, ਨਹੀਂ ਤੇ ਹਰ ਮਨੁੱਖ ਨੇ ਆਪਣੇ ਗੁਨਾਹਾਂ ਦੀ ਪੋਟਲੀ ਮਗਰ ਬੰਨੀ ਹੈ ਤੇ ਲੋਕਾਂ ਦੇ ਗੁਨਾਹ ਦੀ ਪੋਟਲੀ ਅੱਗੇ ਬੰਨੀ ਹੋਈ ਹੈ। ਹਮੇਸ਼ਾ ਦੂਸਰੇ ਦੇ ਹੀ ਔਗਣ ਵੇਖਦਾ ਮਨੁੱਖ ਦੀ ਸ਼ੁਰੂ ਤੋਂ ਇਹੀ ਆਦਤ, ਤੇ ਆਪਣੇ ਗੁਨਾਹ ਦੀ ਪੋਟਲੀ ਉਸਨੇ ਮਗਰ ਬੰਨੀ ਹੋਈ ਹੈ, ਮਗਰ ਨਾ ਧਿਆਨ ਕਰੇਗਾ ਤੇ ਨਾ ਹੀ ਨਜ਼ਰ ਆਉਣੇ ਹਨ।
1: ਸੱਚ ਸਕੇ ਬੋਲੋ ਸ੍ਰੀ ਵਾਹਿਗੁਰੂ।
0: ਪਰ ਹਜ਼ੂਰ ਬਾਣੀ ਵਿੱਚ ਕਹਿੰਦੇ ਹਨ ਕਿ ਜੇ ਔਗਣ ਦੇਖਣੇ ਹਨ ਤਾਂ ਆਪਣੇ ਅੰਦਰ ਝਾਤੀ ਪਾ, ਤੇ ਜੇ ਗੁਣ ਗਾਣੇ ਹਨ ਤਾਂ ਕਿਸੇ ਮਨੁੱਖ ਦੇ ਵੀ ਨਾ ਗਾ, ਉਸ ਈਸ਼ਵਰ ਦੇ ਸਾਈਂ ਦੇ ਅਕਾਲ ਪੁਰਖ ਦੇ ਗੁਣ ਗਾ, ਤੇਰਾ ਮਨੁੱਖਾ ਜਨਮ ਸਫਲ ਹੋ ਜਾਵੇਗਾ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਆ ਜੋ ਤੁਸੀਂ ਸਰਵਣ ਕਰ ਰਹੇ ਹੋ ਨਾ, ਦਇਆ ਕੇ ਦਿਆਲ ਮੋਹੇ ਪਤਤ ਉਧਾਰੀਏ, ਇਹ ਕਿੱਡੇ ਪਿਆਰ ਦੇ ਨਾਲ ਭਾਈ ਸਾਹਿਬ ਗੁਰਦਾਸ ਜੀ ਇੱਕ ਤਰਲਾ ਲੈ ਰਹੇ ਹਨ।

ਮੇਰਾ ਰੂਪ ਵਿਗੜਿਆ ਹੋਇਆ ਭਿਆਨਕ ਹੈ। ਮੁਬਾਰਕ ਹੈ ਜਦੋਂ ਬੰਦੇ ਨੂੰ ਆਪਣੇ ਆਪ ਕੋਲੋਂ ਡਰ ਲੱਗਣ ਲੱਗ ਪਵੇ ਨਾ। ਉਹ ਸਮਾਂ ਮਨੁੱਖ ਦੇ ਬਦਲ ਜਾਣ ਵਾਸਤੇ ਬੜਾ ਮੁਬਾਰਕ ਹੈ। ਮਨੁੱਖ ਦੇ ਚੰਗੇ ਬਣਨ ਦੇ ਦਿਨ ਆਏ ਸਮੇਂ ਤੇ ਜਿਸ ਦਿਨ ਬੰਦੇ ਨੂੰ ਆਪਣੇ ਅੰਦਰ ਫੈਲੇ ਹੋਏ ਔਗਣ ਨਜ਼ਰ ਆ ਜਾਣ। ਧੰਨ ਗੁਰੂ ਨਾਨਕ ਨੇ ਉਹਨਾਂ ਔਗਣਾਂ ਤੇ ਸੱਟ ਨਜ਼ਰ ਪਵਾਈ। ਕਹਿੰਦੇ ਮੈਂ ਵੇਖਦਾ, ਭਾਵ ਧੰਨ ਗੁਰੂ ਨਾਨਕ ਦੇ ਇਸ ਸ਼ਬਦ ਦੁਆਰਾ ਅਸੀਂ ਵੇਖਣਾ ਆਪਣੇ ਅੰਦਰ ਤੇ ਦੇਖਣਾ ਹੈ ਸਾਰਾ ਕੁਝ, ਬਹੁਤ ਕੁਝ ਨਜ਼ਰ ਆ ਜਾਏਗਾ ਜੀ। ਸਾਰਾ ਕੁਝ ਨਹੀਂ ਤੇ ਬਹੁਤਾ ਕੁਝ ਨਜ਼ਰ ਆ ਜਾਏਗਾ। ਇੱਕ ਸਵਾਨ ਦੋਏ ਸਵਾਨੀ ਨਾਲ, ਇੱਕ ਤਾਂ ਮੇਰੇ ਅੰਦਰ ਕੁੱਤਾ ਭੌਂਕ ਰਿਹਾ, ਉਹਦੇ ਨਾਲ ਦੋ ਕੁੱਤੀਆਂ ਭੌਂਕ ਰਹੀਆਂ ਨੇ। ਲੋਭ ਕੁੱਤਾ, ਆਸ਼ਾ ਤੇ ਤ੍ਰਿਸ਼ਨਾ ਉਹਦੇ ਨਾਲ ਰਲੀਆਂ ਹੋਈਆਂ ਕੁੱਤੀਆਂ। ਹਰ ਅੰਮ੍ਰਿਤ ਵੇਲੇ ਹਰ ਦਿਨ ਚੜ੍ਹਦੇ ਪਲਕ, ਪਲਕ ਲਫ਼ਜ਼ ਜਿਹੜਾ ਹੈ ਇਹਦਾ ਅਗਰ ਆਪਾਂ ਬਿਲਕੁਲ ਸਹੀ ਲਫ਼ਜ਼ ਅਰਥ ਵਾਸਤੇ ਲੱਭੀਏ, ਅੰਗਰੇਜ਼ੀ ਚ ਆਪਾਂ ਟੁਮਾਰੋ ਕਹਿ ਸਕਦੇ। ਅਗਲਾ ਚੜ੍ਹਦਾ ਦਿਨ, ਹਰ ਅੰਮ੍ਰਿਤ ਵੇਲਾ, ਹਰ ਚੜ੍ਹਦਾ ਦਿਨ ਜਿਸ ਵੇਲੇ ਮੈਂ ਭਗਤੀ ਦੇ ਮਾਰਗ ਤੇ ਤੁਰਨਾ ਚਾਹੁੰਦਾ, ਮੇਰੇ ਰਾਹ ਵਿਚ ਭੌਂਕ ਭੌਂਕ ਕੇ ਮੈਨੂੰ ਇਹ ਪਰੇਸ਼ਾਨ ਕਰਦੇ ਲੋਭ ਤ੍ਰਿਸ਼ਨਾ ਤੇ ਆਸ਼ਾ, ਇਹਨਾਂ ਦੇ ਭੌਂਕਣ ਦੇ ਨਾਲ ਮੇਰੇ ਅੰਦਰ ਹਲਚਲ ਪੈਦਾ ਹੋ ਜਾਂਦੀ। ਪਲਕੇ ਭੌਂਕੇ ਸਲਾਹ ਬਿਆਨ, ਬੜੀਆਂ ਭਿਆਨਕ ਆਵਾਜ਼ਾਂ ਕੱਢਦੇ। ਕੂੜ ਛੁਰਾ ਮੁੱਠਾ ਮੁਰਦਾਰ, ਪੁਰਾਣੇ ਸਮਿਆਂ ਚ ਕੁਝ ਲੋਕ ਜੰਗਲੀ ਕਬੀਲਿਆਂ ਚੋਂ ਐਸੇ ਵੀ ਹੁੰਦੇ ਸਨ ਜਿਹੜੇ ਨਾ ਤਾਂ ਲਿਬਾਸ ਚੰਗਾ ਰੱਖਦੇ ਸਨ, ਨਾ ਉਹਨਾਂ ਦੇ ਖਾਣ ਪਹਿਨਣ ਪੀਣ ਦੀ ਮਰਿਆਦਾ ਸੀ ਕੋਈ, ਨਾ ਉਹਨਾਂ ਦੇ ਡੇਰਿਆਂ ਤੇ ਕੋਈ ਸਮਾਜਿਕ ਮਰਿਆਦਾ ਹੀ ਸੀ। ਜੋ ਮਿਲ ਗਿਆ ਮਾਰ ਲਿਆ ਖਾ ਲਿਆ, ਜਿਹਨੂੰ ਵੇਖਿਆ ਲੁੱਟ ਲਿਆ। ਆਮ ਤੌਰ ਤੇ ਸਾਡੇ ਲੋਕ ਸਾਸੀਆਂ ਨੂੰ ਵੀ ਐਸਾ ਕਰਕੇ ਜਾਣਦੇ ਰਹੇ ਨੇ, ਹਾਲਾਂਕਿ ਸਾਸੀ ਕੌਮ ਕੁਝ ਹੋਰ ਸੀ। ਇਹ ਰਾਜਪੂਤਾਂ ਦੇ ਉਹ ਲੋਕ ਸਨ ਜਿਹੜੇ ਸਾਹਸ ਕਰਕੇ ਹਿੰਮਤ ਕਰਕੇ ਬਾਗੀ ਹੋ ਤੁਰੇ ਸਨ, ਪਰ ਕਿਉਂਕਿ ਥਾਂ ਥਾਂ ਫਿਰਦਿਆਂ ਹੋਇਆਂ ਇਹਨਾਂ ਲੋਕਾਂ ਨੇ ਵੀ ਚੱਜ ਨਾਲ ਕੋਈ ਟਿਕਾਣਾ ਨਾ ਬਣਾਇਆ, ਇਹਨਾਂ ਦੀ ਮਰਿਆਦਾ ਵੀ ਖਾਣ ਪੀਣ ਪਹਿਨਣ ਦੀ ਕੋਈ ਚੰਗੀ ਨਾ ਰਹੀ, ਤੇ ਆਮ ਤੌਰ ਤੇ ਸਮਾਜ ਚ ਇਹਨਾਂ ਨੂੰ ਵੀ ਉਸੇ ਨਿਗਾਹ ਨਾਲ ਵੇਖਿਆ ਜਾਣ ਲੱਗ ਪਿਆ ਜਿਹੜੇ ਅਸਭਿਅ ਲੋਕ, ਸਭਿਅਤਾ ਰਹਿਤ ਸਭਿਅਤਾਹੀਣ ਲੋਕ ਸਾਡੇ ਸਮਾਜ ਚ ਫਸਰੇ ਹੋਏ ਸਨ, ਜਿਹੜੇ ਕਿਸੇ ਸਮਾਜ ਨੂੰ ਕਿਸੇ ਇਨਸਾਨੀਅਤ ਦੇ ਕਾਨੂੰਨ ਨੂੰ ਮੰਨਣ ਨੂੰ ਤਿਆਰ ਨਹੀਂ, ਗਲਤ ਖਾਣ ਪੀਣ ਗਲਤ ਕੰਮ ਕਰਨ ਵਾਲੇ ਤੇ ਫਿਰ ਲੋਕਾਂ ਨੂੰ ਲੁੱਟਣ ਮਾਰਨ, ਜੋ ਕੁਝ ਮਿਲ ਜਾਏ ਆਮ ਤੌਰ ਤੇ ਉਹ ਬਿੱਲੇ ਨਿਓਲੇ ਜੋ ਕੁਝ ਮਿਲ ਗਿਆ ਸਭ ਖਾ ਲੈਂਦੇ ਸਨ। ਹੁਣ ਉਹ ਛੁਰਾ ਵੀ ਰੱਖਦੇ ਸਨ, ਤੀਰ ਵੀ ਰੱਖਦੇ ਸਨ, ਹਥਿਆਰ ਰੱਖਦੇ ਸਨ, ਹਾਲਾਂਕਿ ਵੀਰਤਾ ਦੀਆਂ ਨਿਸ਼ਾਨੀਆਂ, ਸ਼ਸਤਰ ਕੋਲ ਹੋਣਾ ਬਹਾਦਰੀ ਦਾ ਨਿਸ਼ਾਨ ਹੈ, ਲੇਕਿਨ ਉਹਨਾਂ ਵਾਸਤੇ ਜਿਨ੍ਹਾਂ ਪਰਉਪਕਾਰ ਵਾਸਤੇ ਵਰਤਣਾ ਹੋਵੇ, ਜਿਵੇਂ ਤੁਹਾਨੂੰ ਮਹਾਰਾਜ ਨੇ ਬਖਸ਼ੇ, ਤੇ ਜਿਹੜਾ ਪਰਾਏ ਬੁਰੇ ਵਾਸਤੇ ਕਿਸੇ ਦਾ ਨੁਕਸਾਨ ਕਰਕੇ ਕਿਸੇ ਨੂੰ ਤਰਫਾ ਕੇ ਜੋ ਸਵਾਦ ਲੈਣ ਵਾਸਤੇ ਹਥਿਆਰ ਵਰਤੇ ਜਾਣ ਤੇ ਫਿਰ ਬੜੇ ਭਿਆਨਕ ਹੋ ਜਾਣ। ਮਹਾਰਾਜ ਕਹਿੰਦੇ ਨੇ ਮੇਰੇ ਅੰਦਰ ਕੂੜ ਦਾ ਛੁਰਾ ਮੈਂ ਲੱਕ ਨਾਲ ਬਣੇ, ਹਰਾਮ ਖਾਣਾ, ਕਿਉਂਕਿ ਮਹਾਰਾਜ ਨੇ ਪਾਵਨ ਬਾਣੀ ਚ ਬੜਾ ਸਪਸ਼ਟ ਕਿਹਾ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਮੁਸਲਮਾਨਾਂ ਵਾਸਤੇ ਜਿਸ ਤਰ੍ਹਾਂ ਸੂਰ ਹਰਾਮ ਹੈ, ਹਿੰਦੂਆਂ ਵਾਸਤੇ ਜਿਸ ਤਰ੍ਹਾਂ ਗਾਂ ਦਾ ਮਾਸ ਹਰਾਮ ਹੈ, ਇਸੇ ਤਰ੍ਹਾਂ ਕਿਸੇ ਦੇ ਹੱਕ ਤੇ ਨਿਗਾਹ ਰੱਖਣੀ, ਕਿਸੇ ਦਾ ਹੱਕ ਮਾਰ ਕੇ ਖਾਣਾ, ਜਿਵੇਂ ਇਹਨਾਂ ਦੋਵਾਂ ਕੌਮਾਂ ਵਾਸਤੇ ਇਹਨਾਂ ਦੋ ਚੀਜ਼ਾਂ ਨੂੰ ਹਰਾਮ ਮੰਨਿਆ ਗਿਆ ਹੈ, ਇਸੇ ਤਰ੍ਹਾਂ ਇਨਸਾਨ ਵਾਸਤੇ ਪਰਾਇਆ ਹੱਕ ਹਰਾਮ ਹੈ। ਤੇ ਮਹਾਰਾਜ ਅੱਗੋ ਇਹ ਵੀ ਕਹਿੰਦੇ ਨੇ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਜੇ ਇਹ ਹਰਾਮ ਦਾ ਮੁਰਦਾਰ ਬੰਦਾ ਨਹੀਂ ਖਾਂਦਾ ਤਾਂ ਗੁਰੂ ਪੀਰ ਵੀ ਬਾਹ ਫੜਦਾ, ਤੇ ਜੇ ਬੰਦਾ ਕਵੇ ਮੈਂ ਗੁਰੂ ਕਾ ਵੀ ਬਣਿਆ ਰਵਾਂ, ਗੁਰੂ ਦੀ ਸਾਂਝ ਵੀ ਬਣੀ ਰਹੇ ਤੇ ਮੈਂ ਹੱਕ ਹਲਾਲ ਦੀ ਬਜਾਏ ਲੋਕਾਂ ਦਾ ਮਾਰ ਮਾਰ ਕੇ ਖਾਂਦਾ ਰਵਾਂ, ਤਾਂ ਗੁਰੂ ਵੱਲੋਂ ਹਾਮੀ ਭਰੇ ਜਾਣ ਦੀ ਕੋਈ ਗੁਜਾਇਸ਼ ਨਹੀਂ। ਮਹਾਰਾਜ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਮੇਰੇ ਅੰਦਰ ਹੱਕ ਪਰਾਏ ਦੀ ਨਿਗਾਹ ਜਿਹੜੀ ਹੈ ਉਹ ਇੱਕ ਮੁਰਦਾਰ ਖਾਣ ਵਾਲੀ ਗੰਦੀ ਬਿਰਤੀ, ਇਸ ਤਰ੍ਹਾਂ ਮੈਂ ਬੜਾ ਮਾਰ ਖੋਰਾ ਭਿਆਨਕ ਰੂਪ ਲੈ ਕੇ ਫਿਰ ਰਿਹਾ, ਮੈਂ ਪੱਤ ਕੀ ਪੰਧ, ਮੈਨੂੰ ਆਪਣੀ ਇੱਜ਼ਤ ਦਾ ਵੀ ਕੋਈ ਖਿਆਲ ਨਹੀਂ,
ਨਾ ਕਰਨੀ ਕੀ ਕਾਰ, ਮੇਰੇ ਅੰਦਰ ਆਚਰਨ ਦੀ ਰਹਿਣੀ ਵੀ ਕੋਈ ਲਕੀਰ ਨਹੀਂ, ਕੋਈ ਹੱਦ ਨਹੀਂ। ਤੇਰਾ ਏਕ ਨਾਮ ਤਾਰੇ ਸੰਸਾਰ ਇੱਕ ਆਸਰਾ ਹੈ ਕਿ ਇਸ ਭਿਆਨਕਤਾ ਤੋਂ, ਆਪਣੇ ਆਪ ਤੋਂ ਲੱਗਦੇ ਡਰ ਵਾਲੀ ਅਵਸਥਾ ਤੋਂ, ਇਸ ਸੰਸਾਰ ਤੋਂ ਤੇਰਾ ਨਾਮ ਮੈਨੂੰ ਬਚਾ ਸਕਦਾ। ਇਸੇ ਆਸਰੇ ਮੈਂ ਇਹ ਆਸ, ਇਹੋ ਆਧਾਰ, ਆਸ ਲਾ ਕੇ ਬੈਠਾ ਇੱਕ ਨਾਮ ਦੇ ਆਸਰੇ, ਸ਼ਾਇਦ ਮੇਰਾ ਜੀਵਨ ਬਦਲ ਜਾ। ਮੁੱਖ ਨਿੰਦਾ ਆਖਾਂ ਦਿਨ ਰਾਤ, ਦਿਨ ਰਾਤ ਮੈਂ ਲੋਕਾਂ ਦੇ ਔਗਣ ਕੱਢ ਕੇ, ਇਹ ਸੱਚ ਕਰਕੇ ਜਾਣਨਾ, ਜਿੰਨਾ ਚਿਰ ਬੰਦਾ ਦੂਜਿਆਂ ਦੇ ਔਗਣ ਕੱਢਦਾ ਰਹੇ ਆਪਣੇ ਔਗਣਾਂ ਤੇ ਨਿਗਾਹ ਹੀ ਨਹੀਂ ਪੈਂਦੀ, ਤੇ ਜਿੰਨਾ ਚਿਰ ਆਪਣੇ ਔਗਣਾਂ ਤੇ ਨਿਗਾਹ ਨਾ ਪਵੇ ਬੰਦਾ ਠੀਕ ਕਿਵੇਂ ਹੋਵੇਗਾ। ਧੰਨ ਗੁਰੂ ਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਚ, ਆਪ ਜਾਣਦੇ ਹੋ, ਸਾਹਿਬਾਂ ਦੇ ਪਾਸ ਬਹੁਤ ਵੱਡਾ ਚਿਕਿਤਸਾਲੇ ਸੀ, ਦਵਾਖਾਨਾ ਸੀ। ਲਗਭਗ ਉਸ ਵੇਲੇ ਪਸਰੀਆਂ ਮੋਟੀਆਂ ਮੋਟੀਆਂ ਸਭ ਬਿਮਾਰੀਆਂ ਦਾ ਇਲਾਜ ਮਹਾਰਾਜ ਸੱਚੇ ਪਾਤਸ਼ਾਹ ਦੀ ਨਿਗਰਾਨੀ ਹੇਠ ਹੋਇਆ ਕਰਦਾ ਸੀ। ਬੜੇ ਬੜੇ ਤਕੜੇ ਸਿਆਣੇ ਹਕੀਮ ਵੈਦ ਮਹਾਰਾਜ ਨੇ ਸੇਵਾ ਚ ਲਾਏ ਹੋਏ ਸਨ, ਤੇ ਹਰ ਤਰ੍ਹਾਂ ਦੀ ਜੜੀ ਬੂਟੀ ਦਵਾਈ ਜੋ ਉਸ ਵੇਲੇ ਮਿਲ ਸਕਣ ਵਾਲੀ ਚੀਜ਼ ਸੀ, ਵਰਤੀ ਜਾ ਸਕਣ ਵਾਲੀ ਚੀਜ਼ ਸੀ, ਮਹਾਰਾਜ ਨੇ ਆਪਣੇ ਦਵਾਖਾਨੇ ਕੱਚ ਕੀਤੀ ਸੀ। ਇੱਥੋਂ ਤੱਕ ਵੀ ਦੱਸਿਆ ਗਿਆ ਹੈ ਕਿ ਇੱਕ ਵਾਰੀ ਦਿੱਲੀ ਦਰਬਾਰ ਵਿਚ ਵੀ ਇੱਕ ਬਹੁਤ ਵੱਡੇ ਆਕਾਰ ਦੀ ਹਰੜ ਦੀ ਲੋੜ ਪੈ ਗਈ ਸੀ, ਹਕੀਮਾਂ ਨੇ ਕਹਿ ਦਿੱਤਾ, ਤੇ ਮਹਾਰਾਜ ਦੇ ਦਵਾਖਾਨੇ ਬਿਨਾਂ ਹੋਰ ਕਿਧਰੋਂ ਨਹੀਂ ਸੀ। ਉਹ ਇੱਕ ਪ੍ਰੇਮੀ ਦਾ ਮੰਜਾ ਚੁੱਕ ਕੇ ਲਿਆਏ ਘਰ ਦੇ ਬੰਦੇ, ਲਿਆ ਕੇ ਉਹ ਮੰਜਾ ਰੱਖਿਆ। ਉਹ ਕਹਿੰਦਾ ਮੈਨੂੰ ਮਹਾਰਾਜ ਕੋਲ ਲੈ ਚੱਲੋ, ਮਰੀਜ਼ ਜੋ ਹੈ ਰੋਗੀ ਕਹਿੰਦਾ ਮੈਨੂੰ ਮਹਾਰਾਜ ਦੇ ਬੂਹੇ ਤੇ ਲੈ ਚੱਲੋ। ਉਹ ਕਹਿਣ ਲੱਗੇ ਤੈਨੂੰ ਦਵਾਖਾਨੇ ਵਿਚ ਹਕੀਮਾਂ ਤੇ ਵੈਦਾਂ ਦੇ ਹਵਾਲੇ ਕਰਨਾ ਹੈ, ਮਹਾਰਾਜ ਦੇ ਦਰਸ਼ਨ ਤੂੰ ਤਗੜਾ ਹੋ ਕੇ ਕਰ ਲਈ, ਮਹਾਰਾਜ ਇੱਥੇ ਵੀ ਆਉਂਦੇ ਨੇ, ਦਰਸ਼ਨ ਬਖਸ਼ਦੇ ਨੇ। ਸਤਿਗੁਰੂ ਪਾਤਸ਼ਾਹ ਉਹਨਾਂ ਰੋਗੀਆਂ ਨੂੰ ਆ ਕੇ ਨਾਮ ਜਪਣ ਨਿਰੰਕਾਰ ਨਾਲ ਜੁੜਨ ਦਾ ਉਪਦੇਸ਼ ਵੀ ਨਾਲ ਨਾਲ ਦਿੰਦੇ ਰਹਿੰਦੇ ਸੀ, ਦਵਾ ਦਾਰੂ ਵੀ ਚੱਲਦਾ ਰਿਹਾ। ਕਹਿੰਦਾ ਨਹੀਂ ਮੈਨੂੰ ਹੁਣੇ ਲੈ ਚੱਲੋ, ਮਹਾਰਾਜ ਇੱਕ ਵਾਰੀ ਮੈਨੂੰ ਵੇਖ ਲੈ। ਸਿਆਣਿਆਂ ਨੇ ਬਹੁਤ ਕਿਹਾ ਤੈਨੂੰ ਵੈਦਾਂ ਨੇ ਵੇਖਣਾ, ਹਕੀਮਾਂ ਨੇ ਵੇਖਣਾ, ਮਹਾਰਾਜ ਦਰਸ਼ਨ ਕਰਨੇ ਨੇ, ਨਹੀਂ ਮਹਾਰਾਜ ਮੈਨੂੰ ਵੇਖਣ। ਜ਼ਿੱਦ ਕਰ ਬੈਠਾ, ਰੋਗੀ ਦੀ ਜ਼ਿੱਦ ਬੜੀ ਹੁੰਦੀ। ਉਹਨਾਂ ਕਿਹਾ ਚਲੋ ਕੋਈ ਨੀ ਲੈ ਚੱਲੋ, ਮੰਜਾ ਚੁੱਕ ਕੇ ਮਹਾਰਾਜ ਦੇ ਬੂਹੇ ਤੇ ਲੈ ਆਏ। ਦਰਬਾਰ ਨੇ ਕਿਹਾ ਸਤਿਗੁਰੂ ਆਰਾਮ ਫਰਮਾ ਰਹੇ ਨੇ, ਵਿਸ਼ਰਾਮ ਕਰ ਰਹੇ ਨੇ, ਹਾਲਾਂਕਿ ਸਤਿਗੁਰਾਂ ਨੇ ਕਾਹਦਾ ਵਿਸ਼ਰਾਮ ਕਰਨਾ, ਉਹਨਾਂ ਦੇ ਵਿਸ਼ਰਾਮ ਵਿਚ ਵੀ ਭਗਤੀ ਤੇ ਸਮਾਧੀ ਹੈ, ਉਹਨਾਂ ਦੇ ਇਕੱਲੇ ਹੋ ਜਾਣ ਵਿਚ ਵੀ ਸਮਾਧੀ ਹੈ, ਜਪਣ ਹੈ, ਸਿਮਰਨ ਹੈ, ਪਰ ਉਪਕਾਰ ਦੀ ਭਾਵਨਾ ਦੇ ਕੁਝ ਵਿਉਂਤਾ ਹੋਣਗੀਆਂ। ਪਰ ਨਹੀਂ, ਉਸਨੇ ਕਿਹਾ ਵਿਸ਼ਰਾਮ ਕਰ ਰਹੇ ਨੇ। ਇਹ ਕਹਿਣ ਲੱਗਾ ਮੈਨੂੰ ਇੱਥੇ ਪਿਆ ਰਹਿਣ ਦਿਓ, ਜਿਸ ਵੇਲੇ ਉਹ ਬਾਹਰ ਨਿਕਲਣਗੇ ਮੈਨੂੰ ਇੱਕ ਵਾਰੀ ਵੇਖ ਲੈਣ, ਫਿਰ ਮੇਰਾ ਦਵਾ ਦਾਰੂ ਸ਼ੁਰੂ ਕਰਿਆ। ਆਵਾਜ਼ ਅੰਦਰ ਵੀ ਪਹੁੰਚ ਗਈ, ਮਹਾਰਾਜ ਨੇ ਪੁੱਛਿਆ ਕਿਉਂ ਬਈ ਕੀ ਗੱਲ ਹੈ। ਦਰਬਾਰ ਨੇ ਦੱਸਿਆ ਮਹਾਰਾਜ ਰੋਗੀ ਆਇਆ, ਉਹ ਕਹਿੰਦਾ ਪਹਿਲਾਂ ਮਹਾਰਾਜ ਮੈਨੂੰ ਵੇਖਣ, ਫਿਰ ਮੇਰਾ ਇਲਾਜ ਸ਼ੁਰੂ ਕਰੋ। ਮਹਾਰਾਜ ਪਾਤਸ਼ਾਹ ਆਪ ਬਾਹਰ ਆ ਗਏ, ਧੰਨ ਗੁਰੂ ਰਾਏ ਸਾਹਿਬ ਬਾਹਰ ਆ ਗਏ। ਜਿਸ ਵੇਲੇ ਸਾਹਿਬਾਂ ਦੇ ਦਰਸ਼ਨ ਹੋਏ, ਉਹ ਜਿਹੜਾ ਪਾਸਾ ਨਹੀਂ ਸੀ ਲੈ ਸਕਦਾ ਨਾ, ਪਿਆ ਪਿਆ ਸੱਜਾ ਖੱਬਾ ਪਾਸਾ ਨਹੀਂ ਸੀ ਮੋੜ ਸਕਦਾ, ਸਾਰਾ ਸਰੀਰ ਗਲਿਆ ਪਿਆ ਸੀ। ਵੈਦਾਂ ਹਕੀਮਾਂ ਨੇ ਜਿਸ ਦੇ ਬਾਰੇ ਜਵਾਬ ਦੇ ਦਿੱਤਾ ਹੋਇਆ ਸੀ, ਮਹਾਰਾਜ ਨੂੰ ਵੇਖਦਿਆਂ ਸਾਰ ਛੇਤੀ ਨਾਲ ਉੱਠਣ ਦਾ ਯਤਨ ਕਰਨ ਲੱਗਾ। ਸਾਥੀਆਂ ਨੇ ਕਿਹਾ ਪਿਆਰ ਹੋ, ਮਹਾਰਾਜ ਨੇ ਵੀ ਇਸ਼ਾਰਾ ਕੀਤਾ ਮਗਰ ਉੱਠ ਕੇ ਬੈਠ ਗਿਆ, ਮੰਜੇ ਤੇ ਉੱਠ ਕੇ ਥੱਲੇ ਉਤਰਨ ਲੱਗਾ। ਮਹਾਰਾਜ ਕਹਿਣ ਲੱਗੇ ਟਿਕ ਜਾ, ਕੀ ਚਾਹੁੰਦਾ? ਇਹ ਕਹਿੰਦਾ ਬਸ ਮਹਾਰਾਜ ਮੈਂ ਇਹੀ ਚਾਹੁੰਦਾ ਸਾਂ, ਤੁਸੀਂ ਮੈਨੂੰ ਵੇਖ ਲਓ। ਸਾਹਿਬਾਂ ਨੇ ਮੁਸਕਰਾ ਕੇ ਇਹੀ ਗੱਲ ਕਹੀ, ਭਲਿਆ ਲੋਕਾ, ਤੈਨੂੰ ਵੇਖਣਗੇ ਵੈਦ ਹਕੀਮ, ਦਵਾਈ ਦੇਣਗੇ, ਤੂੰ ਠੀਕ ਹੋ ਜਾਏਗਾ। ਆ ਗਏ ਤੇ ਹੁਣ ਤੈਨੂੰ ਠੀਕ ਕਰਕੇ ਤੋਰਾਂਗੇ, ਸਾਡੇ ਵੇਖਣ ਵਾਲੀ ਕਿਹੜੀ ਗੱਲ ਹੈ? ਸਿਰ ਨੀਵਾਂ ਕਰਕੇ ਕਹਿਣ ਲੱਗਾ ਮਹਾਰਾਜ ਉਹ ਮੈਨੂੰ ਬਾਹਰੋਂ ਵੇਖਣਗੇ, ਮਲਮਾ ਲਾ ਕੇ ਠੀਕ ਕਰਕੇ ਤੋਰ ਦੇਣਗੇ। ਮੇਰੇ ਅੰਦਰ ਕਿੰਨਾ ਕੋਹੜ ਵਰਤਿਆ ਜਿਹੜਾ ਫੁੱਟ ਕੇ ਬਾਹਰ ਆ ਗਿਆ ਤਾਂ ਤੁਹਾਨੂੰ ਹੀ ਦਿਸਣਾ, ਵੈਦਾਂ ਹਕੀਮਾਂ ਨੂੰ ਕੋਈ ਨਹੀਂ ਦਿਸਣਾ। ਕਿਸ ਕਾਮ ਕ੍ਰੋਧ ਤੇ ਗੰਧ ਨੇ ਮੇਰੇ ਅੰਦਰੋਂ ਮੈਨੂੰ ਰੋਗੀ ਕੀਤਾ ਤੇ ਉਹ ਰੋਗ ਮੇਰੇ ਬਾਹਰ ਚਮੜੀ ਤੇ ਆ ਗਏ ਨੇ? ਉਹ ਜਿਹੜੇ ਮੇਰੇ ਅੰਦਰ ਦੇ ਰੋਗ ਨੇ ਉਹ ਵੈਦਾਂ ਤੇ ਹਕੀਮਾਂ ਨੂੰ ਨਜ਼ਰ ਨਹੀਂ ਆਉਂਦੇ। ਸਾਹਿਬ ਜੀ ਉਹ ਤਾਂ ਤੁਸੀਂ ਦੇਖ ਸਕਦੇ ਹੋ, ਇਸ ਕਰਕੇ ਕਿਹਾ ਪਹਿਲਾਂ ਮੈਨੂੰ ਅੰਦਰੋਂ ਠੀਕ ਕਰਨਾ ਸ਼ੁਰੂ ਕਰੋ, ਬਾਹਰੋਂ ਠੀਕ ਹੋ ਜਾਵਾਂਗਾ ਤੇ ਠੀਕ ਹੈ, ਪਰ ਜੇ ਮੈਂ ਅੰਦਰੋਂ ਰੋਗੀ ਰਹਿ ਗਿਆ ਤੇ ਗੱਲ ਕੀ? ਸਾਹਿਬ ਹੱਸ ਪਏ, ਕਹਿਣ ਲੱਗੇ ਸ਼ਾਬਾਸ਼, ਜੇ ਤੇਰਾ ਅੰਦਰ ਖਿਆਲ ਵੀ ਪੈ ਗਿਆ ਨਾ ਕਿ ਅੰਦਰ ਕੁਝ ਰੋਗ ਹੈ, ਅੰਦਰ ਕੁਝ ਬੁਰਾਈ ਹੈ, ਅੰਦਰ ਕੁਝ ਖਰਾਬੀ ਹੈ, ਤਾਂ ਹੁਣ ਤੇਰੇ ਠੀਕ ਹੋਣ ਦੇ ਦਿਨ ਆ ਗਏ। ਇਹ ਸੱਚ ਕਰਕੇ ਜਾਣਨਾ, ਜਿਸ ਵੇਲੇ ਮਨੁੱਖ ਦਾ ਆਪਣੇ ਆਪ ਤੇ ਧਿਆਨ ਹੀ ਪੈ ਜਾਵੇ ਨਾ ਕਿ ਮੇਰੇ ਅੰਦਰ ਕੁਝ ਖਰਾਬੀ ਹੈ। ਧੰਨ ਗੁਰੂ ਨਾਨਕ ਕਹਿੰਦੇ ਨੇ ਮੈਨੂੰ ਇੱਜ਼ਤ ਦਾ ਕੋਈ ਖਿਆਲ ਨਹੀਂ, ਮੈਨੂੰ ਆਪਣੀ ਕਰਨੀ ਦਾ ਕੋਈ ਖਿਆਲ ਨਹੀਂ, ਮੈਂ ਪੱਤ ਕੀ ਬੰਦ ਨਾ ਕਰਨੀ ਕੀ ਕਾਰ ਹੋ, ਵਿਗੜੇ ਰੂਪ ਰਹਾ ਬਿਕਰਾਲ, ਵਿਗੜਿਆ ਹੋਇਆ ਮੇਰਾ ਅੰਦਰ ਦਾ ਰੂਪ, ਭਿਆਨਕ ਰੂਪ,
तेरा एक नाम तारे संसार मैं एह आस एहो आधार मुख निंदा आखां दिन रात इस मूह नाल मैं लोकां दी निंदिया करदिया जिंदगी बिता रहा दिन रात लोकां दीआं बुराईआं कढ़ियां पर घर जो ही नीच सनात मैं बड़ा नीच ते कमीना हां कि मैं लोकां दे घरां विच वेखना ध्यान देना लोकां दे घरां वल वेखना आम तौर ते बाणी विच इस सेंस च लिया गया है इस भाव च लिया गया है जेड़ा कोई स्त्री किसी ने मर्द वाल वेखे या कोई मर्द किसी की स्त्री वाल लेकिन केवल स्त्रीना तक की गल नहीं है एक कामी पुरुष अपने घर वाल ना वेखता होया किसी की इज्जत वाल वेखता है बहुत माड़ी गल एक स्त्री अपने पति की धर्म पत्नी ना रह के ईमानदार ना रह के किसी मर्द वाल मैली निगाह नाल वेखे इस नूं पर घर जोना कहते हैं पराए घर वाल वेखना लेकिन साडे लोगों की निगाह इथे ही थोड़ा टिकी असी धन भी लोगों के घर का वेखने वडियाईया भी लोगों के घर देखने जो कुछ किसी के घर च नजर आता है उथे ही साडी लोभ की निगाह टिकी हर चीज से साडी निगाह मैली हुंदी चली जाती साहब कहिंदे ने इस तरह मेरी निगाह लोगों के घर पै रही पर घर जो ही देखदा हां लोगों के घर वेखदा बड़ा नीच ते कमीना बणै काम क्रोध तन वसै चंडाल ये तुसी भी जानते हो कि आम तौर पर बंदा कातल ते खूनी उदो बनता है जदो ए लोभ दे वस हो काम दे वस हो क्रोध दे वस हो खराबियां बंदे कोलों बहुत गुणा करांदियां ने साहब कहिंदे ने इन्हां चंडाला ने मेरे कोलों बड़ा नुकसान कराया अपना भी पराया भी इन्हां चंडाला ने मैनू

ਕੇਸ ਕਈ ਵਾਰੀ ਐਸਾ ਵੀ ਹੋਇਆ ਕਿ ਉਹ ਤਾਂ ਲੋਕ ਜਿਨ੍ਹਾਂ ਦੀ ਗੱਲ ਮਹਾਰਾਜ ਨੇ ਜ਼ਿਕਰ ਕੀਤਾ ਇੱਥੇ ਉਹ ਲੋਕ ਤਾਂ ਬਾਹਰੋਂ ਵੀ ਗੰਦੇ ਰਹਿੰਦੇ ਸਨ। ਸਫਾਈ ਬਾਹਰਲੇ ਜੀਵਨ ਦੀ ਵੀ ਨਹੀਂ ਰੱਖਦੇ, ਬਾਹਰੋਂ ਵੀ ਮਰਿਆਦਾ ਨਹੀਂ ਰੱਖਦੇ, ਪਰ ਕਈ ਵਾਰੀ ਐਸਾ ਵੀ ਹੋਇਆ ਕਿ ਆਮ ਬੰਦਿਆਂ ਨੇ ਬਾਹਰੋਂ ਜੇ ਬਹੁਤ ਸੋਹਣਾ ਸਾਧਾ ਵਾਲਾ ਵੇਸ ਧਾਰਨ ਬਣਾ ਲਿਆ, ਸੰਤਾਂ ਵਾਲਾ ਵੇਸ ਧਾਰਨ ਕਰ ਲਿਆ। ਸਾਹਿਬ ਕਹਿੰਦੇ ਨੇ ਐਸਾ ਵੀ ਹੋਇਆ। ਹਾਹੀ ਸੁਰਤ ਦਿਮਾਗ ਵਿਚ ਤਾਂ ਇਹ ਹੈ ਕਿ ਮੈਂ ਲੋਕਾਂ ਨੂੰ ਫਸਾਵਾਂ ਕਿਸ ਤਰ੍ਹਾਂ, ਲੋਕ ਫਸਣ ਕਿਸ ਤਰ੍ਹਾਂ, ਮੇਰੀ ਫਾਹੀ ਵਿਚ ਕਿਵੇਂ ਆਉਣ, ਮੈਂ ਲੋਕਾਂ ਨੂੰ ਕਿਸ ਤਰ੍ਹਾਂ ਆਪਣੇ ਚੁੰਗਲ ਚ ਲੈ ਸਕਾਂ। ਮਲੂਕੀ ਵੇਸ ਬਾਹਰੋਂ ਮੇਰਾ ਨੇਕ ਇਨਸਾਨਾਂ ਵਾਲਾ, ਸਾਧਾਂ ਵਾਲਾ, ਫਕੀਰਾਂ ਵਾਲਾ ਵੇਸ ਹੈ। ਓ ਠਗਵਾੜਾ ਠੱਗੀ ਦੇਸ, ਮੈਂ ਠੱਗ ਲੋਕਾਂ ਨੂੰ ਠੱਗਣ ਤੇ ਲੱਗਾ ਹੋਇਆ। ਖਰਾ ਸਿਆਣਾ ਬਹੁਤਾ ਭਾਰ, ਉਂਝ ਤਾਂ ਲੋਕੀ ਮੈਨੂੰ ਸਿਆਣਾ ਸਮਝਦੇ ਨੇ, ਮੈਂ ਆਪਣੇ ਆਪ ਸਿਆਣਾ ਬਣਦਾ ਵੀ ਬਹੁਤਾ, ਮਗਰ ਠੱਗੀ ਤੇ ਪਾਪ ਦਾ ਭਾਰ ਮੈਂ ਆਪਣੇ ਸਿਰ ਤੇ ਵਧਾਈ ਚਲਿਆ ਜਾ ਰਿਹਾ। ਤਾਨਕ ਰੂਪ ਰਹਾਂ ਕਰਤਾਰ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਮਾਲਕ ਤੇਰੀਆਂ ਰਹਿਮਤਾਂ ਤੇ ਬਖਸ਼ਿਸ਼ਾਂ ਦਾ ਮੈਂ ਸ਼ਾਕਰ ਨਾ ਹੋ ਗਿਆ, ਸ਼ੁਕਰਾਨਾ ਨਾ ਕੀਤਾ, ਕਿਰਤ ਕਣ ਬਣ ਗਿਆ। ਜਿਹੜਾ ਬੰਦਾ ਕਿਸੇ ਦਾ ਲੈ ਕੇ ਕਿਸੇ ਦਾ ਖਾ ਕੇ ਫਿਰ ਉਹਦਾ ਵੀ ਬੁਰਾ ਚਿਤਵੇ, ਉਸ ਨੂੰ ਹਰਾਮ ਖੋਰ ਕਹਿ ਦਿੰਦੇ ਆ। ਖਾ ਕੇ ਹਰਾਮ ਕਰਨ ਵਾਲਾ ਜਾਂ ਬਿਨਾਂ ਕੀਤੇ ਖਾਣ ਵਾਲਾ, ਬਿਨਾਂ ਕੁਝ ਕੀਤਿਆਂ ਦੇ ਖਾ ਕੇ ਡਕਾਰ ਮਾਰ ਜਾਣ ਵਾਲਾ ਬੰਦਾ ਉਸ ਨੂੰ ਹਰਾਮ ਖੋਰ ਕਹਿੰਦਾ। ਜਿਹੜਾ ਹਲਾਲ ਨਹੀਂ ਕਰਦਾ ਖਾਧੇ ਹੋਏ, ਜੋ ਕੁਝ ਉਸ ਨੂੰ ਪ੍ਰਾਪਤ ਹੈ ਉਹਦਾ ਹੱਕ ਅਦਾ ਨਹੀਂ ਕਰਦਾ। ਸਾਹਿਬ ਕਹਿੰਦੇ ਨੇ ਮੈਂ ਤੇਰੀਆਂ ਦਾਤਾਂ ਦਾ ਸ਼ੁਕਰਾਨਾ ਨਾ ਕਰ ਸਕਿਆ, ਨਾ ਮੈਥੋਂ ਕੁਝ ਘਾਲ ਹੋਈ ਤੇ ਨਾ ਮੈਂ ਤੇਰੀਆਂ ਬਖਸ਼ਿਸ਼ਾਂ ਦਾ ਸ਼ੁਕਰਾਨਾ ਕਰ ਸਕਿਆ, ਬਲਕਿ ਮੈਥੋਂ ਬੇਮੁਖ ਹੋਇਆ ਰਿਹਾ, ਇਸ ਤੋਂ ਵੱਡਾ ਹਰਾਮ ਖੋਰ ਹੋਰ ਕੀ ਹੋਵੇ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੌਂਕਿਆ ਮੂੰਹ ਦੇਸਾਂ ਦੁਸ਼ਟ ਚੋਰ, ਮੈਂ ਤੇਰੇ ਬੂਹੇ ਤੇ ਤੇਰੇ ਦਰ ਤੇ ਉੱਤੇ ਆ ਕੇ ਕੀ ਮੂੰਹ ਵਿਖਾਵਾਂਗਾ। ਮੇਰੇ ਅੰਦਰ ਕਿੰਨੀ ਦੁਸ਼ਟਾਈ ਤੇ ਕਿੰਨਾ ਚੋਰਾਂ ਵਾਲੀ ਗੰਦੀ ਬਿਰਤੀ ਹੈ ਮੇਰੇ ਅੰਦਰ ਪਲ ਰਹੀ। ਨਾਨਕ ਨੀਚ ਕਹੇ ਵਿਚਾਰ, ਤਾਨਕ ਰੂਪ ਰਹਾਂ ਕਰਤਾਰ, ਮੈਂ ਨਿਮਾਣਾ ਮੈਂ ਨੀਚ, ਇੱਕ ਵਿਚਾਰ ਦੇ ਰਿਹਾ ਹਾਂ ਕਿ ਮੈਂ ਚੰਗੇ ਰੂਪ ਚ ਨਹੀਂ ਰਹਿ ਰਿਹਾ, ਮੈਂ ਕੋਈ ਚੰਗਾ ਜੀਵਨ ਬਤੀਤ ਨਹੀਂ ਕਰ ਰਿਹਾ। ਧੰਨ ਗੁਰੂ ਨਾਨਕ ਦਾ ਇਹ ਸ਼ਬਦ, ਸਾਹਿਬਾਂ ਦੀ ਇਹ ਬਾਣੀ ਸਾਨੂੰ ਆਪਣੇ ਅੰਦਰ ਝਾਤ ਪਾਉਣ ਵਾਸਤੇ ਇੱਕ ਬਹੁਤ ਪਿਆਰੀ ਰੋਸ਼ਨੀ ਹੈ, ਤੇ ਮਨੁੱਖ ਨੂੰ ਜੇ ਆਪਣੇ ਅੰਦਰ ਇਹ ਰੋਸ਼ਨੀ ਮਾਰ ਕੇ ਆਪਣੇ

ਕਹਿੰਦੇ ਨੇ ਪੰਜ ਤਾਂ ਮੁਸੀਬਤਾਂ ਖੜੀਆਂ ਕਰਨ ਵਾਲੇ, ਵਿਖਾਦ ਖੜਾ ਕਰਨ ਵਾਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ। ਮੈਂ ਇਕੱਲਾ ਗਰੀਬ ਫਸ ਗਿਆ ਇਹਨਾਂ ਕੋਲ, ਇਹਨਾਂ ਕੋਲੋਂ ਤੂੰ ਬਚਾ ਸਕਣਾ ਰੱਖਣ ਹਾਰਾ, ਤੂੰ ਹੈ ਤੂੰ ਰੱਖ ਸਕਣਾ ਰੱਖ ਲੈ। ਖੇਦ ਕਰੇ ਔਰ ਬਹੁਤ ਸੰਤਾਵੇ, ਬਹੁਤ ਪੁਆੜੇ ਖੜੇ ਕਰਦੇ ਨੇ, ਬੜਾ ਤੰਗ ਕਰਦੇ ਨੇ।

ਦਾ ਕੋਈ ਤਰੀਕਾ ਲੱਭਿਆ ਨੀ, ਕਰ ਕਰ ਹਾਰਿਓ ਅਨਕ ਬਹੁ ਭਾਤੀ। ਮੈਂ ਬੜੇ ਯਤਨ ਕੀਤੇ ਨੇ, ਮੇਰਾ ਖਹਿੜਾ ਨੀ ਛੱਡਦੇ, ਛੋਡਾ ਕਤਹੂੰ ਨਾਹੀ। ਏਕ ਬਾਤ ਸੁਣ ਤਾਕੀ ਓਟਾ, ਤਾਂਕੀ ਨੀ ਕਹਿਣਾ ਤਾਕੀ ਤੱਕੀ। ਇੱਕ ਗੱਲ ਸੁਣੀ ਸੀ ਮੈਂ, ਉਹਦਾ ਆਸਰਾ ਤੱਕ ਲਿਆ, ਉਹਦਾ ਆਸਰਾ ਰੱਖ ਲਿਆ। ਉਹ ਕਿਹੜਾ ਆਸਰਾ ਕਿਹੜਾ ਰੱਖਿਆ ਹੈ ਕਿ ਸਾਧ ਸੰਗਤ ਮਿਟ ਜਾਏ, ਤੇਰੇ ਨਾਲ ਜੁੜੇ ਲੋਕਾਂ ਦੀ ਸੰਗਤ ਚ ਬੈਠਣ ਨਾਲ ਇਹ ਹਟ ਜਾਂਦੇ। ਉਂਝ ਵੀ ਇਕੱਲਾ ਬੰਦਾ ਹੀ ਕਿਸੇ ਬੰਦੇ ਦੀ ਜਾਂ ਕਿਸੇ ਦੁਸ਼ਮਣ ਦੀ ਮਾਰ ਥੱਲੇ ਆਉਂਦਾ, ਦੋ ਚਾਰ ਹੋਣ ਤੇ ਹਮਲਾ ਕਰਨ ਵਾਲਾ ਵੀ ਸੋਚਦਾ। ਤੇ ਜੇ ਰੱਬ ਨਾਲ ਜੁੜੇ, ਪ੍ਰਭੂ ਨਾਲ, ਗੁਰੂ ਨਾਲ ਜੁੜੇ ਹੋਏ ਬੰਦੇ ਚਾਰ ਬੈਠੇ ਹੋਣ, ਵਿਕਾਰਾਂ ਦੀ ਕੀ ਹਸਤੀ ਹੈ ਕਿ ਅੰਦਰ ਆ ਜਾ, ਜੁੜੇ ਹੋਣ ਸਹੀ। ਸਤਸੰਗਤ ਦੇ ਆਸਰੇ ਮੈਂ ਸੁਣਿਆ ਮਿਟ ਜਾਂਦੇ ਨੇ, ਮੈਂ ਆਸਰਾ ਤੱਕ ਲਿਆ। ਤੇ ਫਿਰ ਕਰ ਕਿਰਪਾ ਸੰਤ ਮਿਲੇ ਮੋਹੇ, ਸਤਸੰਗੀਆਂ ਵਿਚ ਰਲਣ ਨਾਲ, ਸਤਸੰਗੀਆਂ ਚ ਬਹਿਣ ਨਾਲ, ਗੁਰੂ ਰੂਪ ਸੰਤ ਦੇ ਬਚਨ ਮੈਨੂੰ ਪ੍ਰਾਪਤ ਹੋਏ, ਧੀਰਜ ਪ੍ਰਾਪਤ ਹੋਇਆ, ਤਿੰਨ ਤੇ ਧੀਰਜ ਪਾਇਆ। ਸੰਤੀ ਮੰਤ ਦਿਓ ਮੋਹੇ ਨਿਰਭਉ, ਗੁਰੂ ਸੰਤ ਨੇ ਮੈਨੂੰ ਨਿਰਭੈਤਾ ਵਾਲਾ ਮੰਤਰ ਬਖਸ਼ਿਸ਼ ਕੀਤਾ ਇਹਨਾਂ ਨੂੰ ਵਸ ਕਰਨ ਵਾਲਾ। ਗੁਰ ਕਾ ਸ਼ਬਦ ਕਮਾਇਆ, ਇਸ ਸ਼ਬਦ ਦੇ ਦੁਆਰਾ

ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਇਸ ਸ਼ਬਦ ਦੇ ਵਿੱਚ ਉਪਦੇਸ਼ ਦਿੰਦੇ ਹਨ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ

ਉਹਨੂੰ ਨਿਗੋਰਾ ਕਹਿੰਦੇ ਨੇ ਤੇ ਜਿਹੜਾ ਨਿਗੋਰਾ ਹੈ ਉਹਦਾ ਨਾਮ ਵੀ ਭੈੜਾ ਇਸ ਵਾਸਤੇ ਐ ਇਨਸਾਨ ਗੁਰੂ ਵਾਲਾ ਬਣ ਕਿਉਂਕਿ ਜਿਹਦਾ ਗੁਰੂ ਨਹੀਂ ਉਹਦਾ ਜੀਵਨ ਅਧੂਰਾ ਹੈ ਉਹਦਾ ਤੇ ਨਾਂ ਲੈਣਾ ਵੀ ਚੰਗਾ ਨਹੀਂ ਜਿਹੜਾ ਗੁਰੂ ਵਾਲਾ ਨਹੀਂ।

ਹਉਮੈ ਵੱਡਾ ਰੋਗ ਪਿਆ। ਹਉਮੈ ਦਾ ਰੋਗ ਬੜਾ ਵੱਡਾ ਹੈ। ਹਉਮੈ ਕੀ? ਜੋ ਹਾਂ ਮੈਂ ਹਾਂ, ਮੇਰੇ ਵਰਗਾ ਕੋਈ ਨਹੀਂ। ਮੈਂ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ, ਜੋ ਕਰ ਸਕਦਾ ਮੈਂ ਕਰ ਸਕਦਾ। ਇਹ ਜਿਹੜੀ ਮੈਂ ਹੈ ਇਹਨੂੰ ਹਉਮੈ ਕਿਹਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨੀ, ਮੰਮੇ ਅੱਖਰ ਦਾ ਉਪਦੇਸ਼ ਸੁਣ, ਇਹ ਹਉਮੈ ਰੋਗ ਹੈ, ਇਸ ਨੂੰ ਛੱਡ ਦੇ। ਅੰਤਰ ਆਤਮੇ ਬ੍ਰਹਮ ਨਾ ਚੀਨ।

ਗੁਰੂ ਸਾਹਿਬ ਜੀ ਕਹਿੰਦੇ ਨੇ ਐ ਮੂੜਿਆ ਘਰ ਘਰ ਮੰਗਦਾ ਫਿਰਨਾ ਤੇ ਦੱਦੇ ਅੱਖਰ ਦੁਆਰਾ ਦੱਦੇ ਦਾਨ ਨਾ ਤੁਧ ਲਿਆ ਉਸ ਪਰਮੇਸ਼ਰ ਕੋਲੋਂ ਨਾਮ ਦਾ

ਇਹ ਸੁਣਦੇ ਸਾਰ ਉਸ ਬ੍ਰਹਮਚਾਰੀ ਨੇ ਕਿਹਾ, ਅਰੇ ਅਮਰਦਾਸ, ਤੂੰ ਨਿਗੋਰਾ ਹੈ, ਤੇਰਾ ਕੋਈ ਗੁਰੂ ਨਹੀਂ। ਅਰੇ ਮੈਨੇ ਤੇਰੇ ਹਾਥ ਕਾ ਖਾਨਾ ਖਾ ਲਿਆ, ਤੇਰੇ ਸਾਥ ਮੈਨੇ ਯਾਤਰਾ ਕੀ, ਤੇਰਾ ਸੰਗ ਕੀਆ, ਤੂਨੇ ਤੋ ਮੇਰਾ ਜਨਮ ਭ੍ਰਿਸ਼ਟ ਕਰ ਦਿਆ। ਅਮਰਦਾਸ, ਤੇਰਾ ਕੋਈ ਗੁਰੂ ਨਹੀਂ, ਤੂੰ ਨਿਗੁਰਾ ਹੈ, ਤੇਰੇ ਹਾਥ ਕਾ ਖਾਨਾ ਖਾ ਲਿਆ, ਤੂਨੇ ਮੇਰਾ ਜਨਮ ਭ੍ਰਿਸ਼ਟ ਕਰ ਦਿਆ। ਇਹ ਕਹਿੰਦਾ ਹੋਇਆ ਬ੍ਰਹਮਚਾਰੀ ਭੱਜ ਗਿਆ। ਪਰ ਗੁਰੂ ਅਮਰਦਾਸ ਜੀ ਨੂੰ ਬੜੀ ਸੱਟ ਲੱਗੀ, ਕਹਿਣ ਲੱਗੇ ਮੇਰਾ ਗੁਰੂ ਕੋਈ ਨਹੀਂ, ਜਿਹਦਾ ਗੁਰੂ ਕੋਈ ਨਹੀਂ ਉਹ ਇੰਨਾ ਮਾੜਾ ਹੁੰਦਾ ਕਿ ਉਹਦਾ ਸਾਥ ਨਹੀਂ ਕਰਨਾ ਚਾਹੀਦਾ, ਉਹਦੇ ਹੱਥ ਦਾ ਬਣਿਆ ਖਾਣਾ ਨਹੀਂ ਖਾਣਾ ਚਾਹੀਦਾ, ਮੈਂ ਇੰਨਾ ਭੈੜਾ ਵਾਂ ਕਿ ਬ੍ਰਹਮਚਾਰੀ ਮੇਰੇ ਹੱਥ ਦਾ ਖਾਣਾ ਛੱਡ ਕੇ ਚਲਾ ਗਿਆ, ਮੈਂ ਨਿਗੁਰਾ ਹਾਂ। ਦੁਖੀ ਮਨ ਦੇ ਨਾਲ ਆਪਣੇ ਪਿੰਡ ਆ ਗਏ। ਇੱਕ ਦਿਨ ਅੰਮ੍ਰਿਤ ਵੇਲੇ ਦੂਸਰੇ ਪਾਤਸ਼ਾਹ, ਪਹਿਲੇ ਗੁਰੂ ਨਾਨਕ ਸਾਹਿਬ, ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ, ਦੂਸਰੇ ਗੁਰੂ, ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਅੰਮ੍ਰਿਤ ਵੇਲੇ ਬਾਣੀ ਪੜ ਰਹੇ ਸਨ ਤੇ ਗੁਰੂ ਅਮਰਦਾਸ ਪੁੱਛਦੇ ਨੇ, ਬੇਟਾ ਇਹ ਤੂੰ ਕੀ ਪੜ੍ਹਦੀ? ਅੱਗੋਂ ਜਵਾਬ ਦਿੱਤਾ, ਪਿਤਾ ਜੀ ਮੈਂ ਤੁਹਾਨੂੰ ਗੁਰੂ ਨਾਨਕ ਦੀ ਬਾਣੀ ਪੜ੍ਹਦੀ ਹਾਂ।

ਅੱਗੂ ਜਵਾਬ ਦਿੱਤਾ, ਪਿਤਾ ਜੀ, ਗੁਰੂ ਨਾਨਕ ਸਾਹਿਬ ਦੀ ਜੋਤ ਹੋਣ ਸਾਡੇ ਪਿਤਾ ਜੀ ਵਿੱਚ ਹੈ, ਉਹ ਹਨ ਗੁਰੂ ਅੰਗਦ ਸਾਹਿਬ। ਇਹ ਸੁਣ ਕੇ ਗੁਰੂ ਅਮਰਦਾਸ ਉਸੇ ਵਕਤ ਤਿਆਰ ਹੋਏ। ਭਾਵੇਂ ਗੁਰੂ ਅਮਰਦਾਸ ਅਤੇ ਗੁਰੂ ਅੰਗਦ ਸਾਹਿਬ ਰਿਸ਼ਤੇ ਵਿੱਚ ਕੁੜਮ ਲੱਗਦੇ ਨੇ, ਪਰ ਕੁੜਮ ਬਣ ਕੇ ਨਹੀਂ, ਸੇਵਕ ਬਣ ਕੇ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਕੋਲ ਆਏ, ਨਮਸਕਾਰ ਕੀਤੀ ਤੇ ਪੁੰਜੇ ਹੀ ਬੈਠ ਗਏ। ਕਿਹਾ, ਮਹਾਰਾਜ, ਮੈਂ ਕੁੜਮ ਬਣ ਕੇ ਨਹੀਂ, ਸੇਵਕ ਬਣ ਕੇ ਆਇਆ। ਮੈਂ ਨਿਗੁਰਾ ਹਾਂ, ਮੈਂ ਗੁਰੂ ਵਾਲਾ ਬਣਨਾ। ਗੁਰੂ ਅੰਗਦ ਸਾਹਿਬ ਦਿਆਲ ਹੋਏ, ਗੁਰੂ ਅਮਰਦਾਸ ਨੂੰ ਆਪਣੇ ਚਰਨੀ ਲਾ ਲਿਆ ਤੇ ਗੁਰੂ ਅਮਰਦਾਸ ਨੇ ਇੰਨੀ ਸੇਵਾ ਕੀਤੀ, ਪਹਿਲਾਂ ਗੁਰੂ ਵਾਲੇ ਬਣੇ ਤੇ ਫਿਰ ਆਪ ਗੁਰੂ ਅਮਰਦਾਸ ਬਣ ਗਏ। ਸੇਵਾ ਸਦਕਾ ਜਦੋਂ ਗੁਰੂ ਬਣੇ ਫਿਰ ਦੁਨੀਆਂ ਨੂੰ ਉਪਦੇਸ਼ ਕੀਤਾ ਕਿ ਭਾਈ, ਮੇਰਾ ਗੁਰੂ ਕੋਈ ਨਹੀਂ ਸੀ ਜਦੋਂ, ਤੇ ਬ੍ਰਹਮਚਾਰੀ ਨੇ ਤਾਨਾ ਮਾਰਿਆ ਸੀ ਕਿ ਤੂੰ ਨਿਗੁਰਾ ਹੈ, ਤੇਰੇ ਹੱਥ ਦਾ ਖਾਣਾ ਖਾ ਕੇ ਮੇਰਾ ਜਨਮ ਭ੍ਰਿਸ਼ਟ ਹੋ ਗਿਆ। ਇਸ ਕਰਕੇ ਆਓ ਭਾਈ, ਤੁਸੀਂ ਵੀ ਗੁਰੂ ਵਾਲੇ ਬਣੋ।

ਜਿਹੜਾ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੇ ਕਹੇ ਤੇ ਚੱਲਦਾ ਹੈ ਉਹਦਾ ਇੱਕ ਘੜੀ ਵਿੱਚ ਉਧਾਰ ਹੋ ਜਾਂਦਾ ਹੈ, ਨਹੀਂ ਤੇ ਇਨਸਾਨ ਮੋਹ ਮਾਇਆ ਵਿੱਚ ਡੁੱਬਦਾ ਰਹਿੰਦਾ ਹੈ।

ਵੱਡਾ ਭਗਤ ਹੈ ਜਿਨੇ ਮਾਇਆ ਤੇ ਕਾਬੂ ਪਾ ਕੇ ਰੱਖਿਆ। ਪਰ ਰਾਜੇ ਜਨਕ ਨੂੰ ਵੀ ਗੁਰੂ

ਕਿਉਂਕਿ ਨਾ ਤੇ ਮਨ ਦਿਖਦਾ ਤੇ ਨਾ ਹੀ ਮਨ ਨੂੰ ਕੋਈ ਫੜ ਸਕਦਾ। ਰਾਜੇ ਜਨਕ ਨੇ ਕਿਹਾ ਅਸ਼ਟਾਵਕਰ ਜੀ ਨੂੰ, ਮਹਾਰਾਜ ਮੈਂ ਆਪਣਾ ਮਨ ਤੁਹਾਨੂੰ ਦਿੱਤਾ। ਅਸ਼ਟਾਵਕਰ ਜੀ ਕਹਿਣ ਲੱਗੇ, ਸੋਚ ਲੈ ਹੁਣ ਤੇਰਾ ਮਨ ਸਾਡਾ ਹੋ ਗਿਆ। ਰਾਜੇ ਨੇ ਕਿਹਾ ਸੱਤ ਬਚਨ। ਅਸ਼ਟਾਵਕਰ ਜੀ ਨੇ ਕਿਹਾ ਚੰਗਾ ਫਿਰ ਹੁਣ ਘੋੜੇ ਤੇ ਚੜ੍ਹ। ਰਾਜਾ ਜਨਕ ਘੋੜੇ ਤੇ ਚੜ੍ਹਨ ਲੱਗਾ ਤੇ ਅਸ਼ਟਾਵਕਰ ਜੀ ਕਹਿੰਦੇ ਨੇ ਥੱਲੇ ਉਤਰੇ। ਰਾਜਾ ਜਨਕ ਕਹਿਣ ਲੱਗਾ, ਕਿਉਂ? ਮੇਰਾ ਮਨ ਕਰਦਾ ਮੈਂ ਘੋੜੇ ਤੇ ਚੜ੍ਹਾਂ, ਤੁਸੀਂ ਮੈਨੂੰ ਉਪਦੇਸ਼ ਦਿਓ। ਅਸ਼ਟਾਵਕਰ ਕਹਿਣ ਲੱਗੇ, ਤੇਰਾ ਮਨ? ਤੇਰਾ ਮਨ ਕਿੱਥੇ? ਤੇਰਾ ਮਨ ਤੇ ਮੇਰਾ ਹੋ ਗਿਆ, ਹੁਣ ਤੂੰ ਉਹ ਕਰੇਗਾ ਜੋ ਮੈਂ ਚਾਹਾਂਗਾ। ਮੇਰਾ ਮਨ ਨਹੀਂ ਕਰਦਾ, ਤੂੰ ਘੋੜੇ ਤੇ ਚੜ੍ਹੇ, ਕਿਉਂਕਿ ਤੇਰਾ ਮਨ ਮੇਰਾ ਹੋ ਗਿਆ, ਥੱਲੇ ਉਤਰਿਆ। ਸੋਝੀ ਹੋ ਗਈ ਕਿ ਸਾਰਾ ਝਗੜਾ ਹੀ ਮਨ ਦਾ। ਜਦੋਂ ਮਨ ਵਸ ਵਿੱਚ ਆ ਜਾਏ

ਮਨ ਨੂੰ ਵਸ ਚ ਕਰਨ ਵਾਸਤੇ ਧੰਨ ਗੁਰੂ ਅਮਰਦਾਸ ਜੀ ਨੇ ਇਹ ਪੱਟੀ ਉਚਾਰੀ ਤੇ ਉਪਦੇਸ਼ ਕੀਤਾ। ਕਹਿੰਦੇ ਨੇ ਆਇਓ ਅੰਗੇ ਸਭ ਜਗ੍ਹਾ।

કમાણે પણ અવગણ ગુણ વિસ્તરે અવગણ પડ લે ને ਤੇ ਗੁਣ ਜਿਹੜੇ ਨੇ ਉਹਨਾਂ ਨੂੰ ਛੱਡ ਦਿੱਤਾ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰੇ ਸਿਰ ਰਹੇ ਸਿੰਘ ਸਿੰਘ ਆਈਏ ਸਿਮਰੇ ਨਾਹੀ ਨੰਨੇ ਨਾ ਤੁਧ ਨਾਮ ਲਿਆ ਛੱਛੇ ਛੀਜੇ ਅਹਿਨ ਸਮੂੜੇ ਕਿਉਂ ਛੁੱਟੇ जम पाकड़े जे नाम नहीं सिमरेगा ते जमा ने फड़ लिया ते फिर छोड़।

ਜਿਹੜਾ ਤੇਰਾ ਜਜਮਾਨ ਹੈ ਉਹਦੀ ਜਿਹੜੀ ਲੜਕੀ ਹੈ ਉਹ ਤੇਰੀ ਵੀ ਲੜਕੀ ਹੈ। ਏਕ ਧਾਨ ਖਾਦੇ ਤੇਰਾ ਜਨਮ ਗਿਆ, ਜੇ ਜਜਮਾਨ ਦੀ ਲੜਕੀ ਦਾ ਧਨ ਲੈ ਕੇ ਖਾਵੇਂਗਾ ਤੇ ਤੇਰਾ ਜਨਮ ਵਿਰਥਾ ਚਲਾ।

ਇਹਨਾਂ ਨੇ ਕਲਗੀਧਰ ਪਾਤਸ਼ਾਹ ਕੋਲੋਂ ਆਪਣੇ ਵੱਡੇ ਪਿਆਲੇ ਦੀ ਭੁੱਲ ਬਖਸ਼ਵਾਈ ਤੇ ਅੰਮ੍ਰਿਤ ਛਕਿਆ ਤੇ ਕਲਗੀਧਰ ਪਾਤਸ਼ਾਹ ਨੇ ਇਹਨਾਂ ਦੇ ਨਾਂ ਰਾਮ ਸਿੰਘ, ਫਤਿਹ ਸਿੰਘ, ਤਖ਼ਤ ਸਿੰਘ ਤੇ ਬਖਤ

ਇਹਦੇ ਨਾਲ ਬੋਲਦੇ ਨਹੀਂ, ਇਹਨੂੰ ਮਨਹੂਸ ਗਰੀਬ ਸਮਝਦੇ ਨੇ, ਕੋਈ ਇਹਦਾ ਸਤਿਕਾਰ ਨਹੀਂ ਕਰਦਾ। ਪਰ ਇਹ ਬੜਾ ਸਿਮਰਨ ਕਰਦੀ, ਕਪਾਹ ਚੁਗੀ ਵਾਹਿਗੁਰੂ ਵਾਹਿਗੁਰੂ ਕਰਕੇ, ਸੂਤਰ ਉਣਿਆ ਵਾਹਿਗੁਰੂ ਵਾਹਿਗੁਰੂ ਕਰਕੇ, ਕਲਗੀਧਰ ਪਾਤਸ਼ਾਹ ਵਾਸਤੇ ਇੱਕ ਖੇਸ ਉਣਿਆ ਵਾਹਿਗੁਰੂ ਵਾਹਿਗੁਰੂ ਕਰਕੇ, ਰੋਜ਼ ਅਰਦਾਸਾਂ ਕਰਦੀ ਐ ਕਲਗੀਧਰ ਪਾਤਸ਼ਾਹ। ਪਤੀ ਸਿਰ ਤੇ ਨਹੀਂ, ਪੁੱਤਰ ਤੂੰ ਕੋਈ ਬਖਸ਼ਿਆ ਨਹੀਂ, ਕਿਹਦੀ ਬਾਂਹ ਫੜ ਕੇ ਤੇਰੇ ਕੋਲ ਆਵਾਂ, ਕਿੰਨਾ ਚੰਗਾ ਹੋਵੇ ਜੇ ਤੂੰ ਮੈਨੂੰ ਦਰਸ਼ਨ ਦੇਵੇ, ਇਹ ਖੇਸ ਲੈ ਲਵੇ, ਮੇਰੇ ਮਨ ਨੂੰ ਠੰਡ ਪੈ ਜਾਏ। ਇਹ ਅਰਦਾਸਾਂ ਕਰਦੀ, ਉਧਰ ਸਾਹਿਬਾਂ ਨੂੰ ਖਿੱਚ ਪੈਂਦੀ। ਇੱਕ ਦਿਨ ਕਹਿੰਦੇ ਨੇ ਰਾਮ ਸਿੰਘ, ਭਾਈ ਤਿਆਰੀ ਕਰ, ਤੇਰੇ ਪਿੰਡ ਚੱਲੇ। ਰਾਮ ਸਿੰਘ ਬੜਾ ਖੁਸ਼ ਹੋਇਆ, ਪਿੰਡ ਵਾਲਿਆਂ ਨੂੰ ਪਤਾ ਲੱਗਾ, ਤਿਆਰੀਆਂ ਹੋਣ ਲੱਗ ਪਈਆਂ ਕਿ ਗੁਰੂ ਸਾਹਿਬ ਨੇ ਸਾਡੇ ਪਿੰਡ ਆਉਣਾ।

ਤੈਨੂੰ ਦਰਸ਼ਨ ਦੇਣ ਵਾਸਤੇ ਸਮਾਂ ਆ ਗਿਆ। ਕਲਗੀਧਰ ਪਾਤਸ਼ਾਹ ਰਾਮ ਸਿੰਘ ਦੇ ਪਿੰਡ ਆ ਪਹੁੰਚੇ। ਸਾਰੇ ਪਿੰਡ ਦੇ ਲੋਕ

ਸਿੰਘ ਰਾਣਾ ਨੇ ਕੱਖਾਂ ਦਾ ਇੱਕ ਬੰਗਲਾ ਬਣਾਇਆ ਸੀ। ਸਾਹਿਬ ਜੀ ਉੱਥੇ ਆ ਕੇ ਟਿਕ ਗਏ। ਰਾਤ ਪਈ ਪਰ ਸਾਹਿਬ ਜੀ ਬੜੇ ਬੇਚੈਨ ਹੋ ਕੇ ਉਧਰ ਆਦਰ ਤੱਕਦੇ ਨੇ, ਕਿਉਂਕਿ ਉਧਰ ਬੀਬੀ ਦੇਸਾ ਅਰਦਾਸਾਂ ਪਈ ਕਰਦੀ, ਉਹ ਖਿੱਚ ਪੈਂਦੀ।

ਅੱਗੇ ਅੱਗੇ ਰਾਮ ਸਿੰਘ ਤੁਰ ਪਿਆ, ਪਿੱਛੇ ਘੋੜੇ ਤੇ ਸਵਾਰ ਹੋ ਕੇ ਕਲਗੀਧਰ ਪਾਤਸ਼ਾਹ ਨਿਕਲਣਾ ਸੀ ਦੇਸਾਂ ਦੇ ਬੂਹੇ ਦੇ ਅੱਗੋਂ। ਉਹ ਬੀਬੀ ਦੇਸਾਂ ਜਿਹੜਾ ਖੇਸ ਤਿਆਰ ਕੀਤਾ ਸੀ ਕੱਛ ਚ ਮਾਰ ਲਿਆ, ਗਲੀ ਦਾ ਇੱਕ ਦਰਵਾਜ਼ਾ ਖੁੱਲਾ ਰੱਖਿਆ ਇੱਕ ਬੰਦ ਕਰ ਲਿਆ, ਕਿਉਂਕਿ ਸ਼ਰੀਕੇ ਵਾਲਿਆਂ ਦੇ ਘਰ ਜਾ ਨਹੀਂ ਸਕਦੀ, ਉਹ ਚੰਗਾ ਨਹੀਂ ਸਮਝਦੀ।

ਦਰਵਾਜ਼ੇ ਦੀਆਂ ਚੀਥਾਂ ਵਿੱਚੋਂ ਦਰਸ਼ਨ ਕਰ ਲਵਾਂਗੇ। ਅਰਦਾਸ ਕਰਦੀ ਕਰਦੀ ਨੇ ਅੱਖਾਂ ਬੰਦ ਕਰ ਲਈਆਂ, ਇਹ ਬੌਰੇ ਭੋਲੇ ਗਏ ਅੱਖਾਂ ਬੰਦ ਕਰ ਲਈਆਂ ਨੇ। ਸਾਹਿਬ ਜੀ ਨਿਕਲ ਗਏ ਤੇ ਦਰਸ਼ਨ ਕਿਵੇਂ ਕਰਾਂਗੇ। ਉਧਰ ਰਾਮ ਸਿੰਘ ਬੀਬੀ ਦੇਸਾਂ ਦਾ ਬੂਹਾ ਲੰਘ ਗਿਆ, ਪਰ ਉਹ ਅਨਾਥਾਂ ਦਾ ਨਾਥ, ਅਰਸ਼ਾਂ ਦਾ ਮਾਲਕ, ਕਲਗੀਧਰ ਪਾਤਸ਼ਾਹ, ਨਿਮਾਣਿਆਂ ਨੂੰ ਮਾਣ ਦੇਣ ਵਾਲਾ, ਬੀਬੀ ਦੇਸਾਂ ਦੇ ਬੂਹੇ ਅੱਗੇ ਆਇਆ, ਘੋੜਾ ਆਪਣੇ ਆਪ ਰੁਕ ਗਿਆ। ਘੋੜੇ ਤੋਂ ਛਾਲ ਮਾਰੀ, ਬੀਬੀ ਦੇਸਾਂ ਦੇ ਵਿਹੜੇ ਜਾ ਖਲੋਤੇ, ਉਸ ਨਿਮਾਣੀ ਵੱਲ ਦੇਖਿਆ ਜਿਹਦੀਆਂ ਅੱਖਾਂ ਬੰਦ ਨੇ, ਕੱਛ ਦੇ ਵਿੱਚ ਖੇਸ ਦੇਖਿਆ। ਸਾਹਿਬਾਂ ਨੇ ਪਿਆਰ ਦੇ ਨਾਲ ਉਹ ਖੇਸ ਖਿੱਚ ਲਿਆ ਤੇ ਨਾਲੇ

ਦਰਬਾਰੇ ਵਿੱਚ ਸਾਹਿਬਾਂ ਨੇ ਰਹਿਣਾ ਸੀ। ਹੁਣ ਰਾਮ ਸਿੰਘ ਅਤੇ ਇਹਦੇ ਜਿਹੜੇ ਦੂਸਰੇ ਭਰਾ ਨੇ ਘਰ ਇਕੱਠੇ ਨੇ ਪਰ ਵਿਚਕਾਰ ਕੰਧਾਂ ਨੇ। ਚਾਰੋ ਭਰਾ ਆਪਸ ਵਿੱਚ ਦੁਬਧਾ ਰੱਖਦੇ ਨੇ। ਰਾਮ ਸਿੰਘ ਨੇ ਕਲਗੀਧਰ ਪਾਤਸ਼ਾਹ ਨੂੰ ਚੁਬਾਰੇ ਜਦੋਂ ਚੜਾਇਆ ਤੇ ਕਲਗੀਧਰ ਪਾਤਸ਼ਾਹ ਨੇ

ਸਾਨੂੰ ਵਾਂਸਾਂ ਦੀ ਪੌੜੀ ਤੂੰ ਉੱਤੇ ਕਿਉਂ ਚੜਾਇਆ? ਆਪ ਨੂੰ ਪਤਾ ਹੈ ਕਿ ਵਾਂਸ ਗੋਲ ਹੁੰਦਾ ਇੱਕ ਛੋਟਾ ਹੁੰਦਾ। ਵਾਂਸਾਂ ਦੀ ਪੌੜੀ ਤੋਂ ਪੈਰ ਤਿਲਕ ਜਾਏ ਤੇ ਆਦਮੀ ਡਿੱਗ ਸਕਦਾ। ਖੈਰ ਰਾਤ ਚੁਬਾਰੇ ਵਿੱਚ ਰਹੇ, ਜਦੋਂ ਦਿਨ ਚੜਿਆ ਤੇ ਪੱਕੀਆਂ ਪੌੜੀਆਂ ਉਤਰ ਕੇ ਗੁਰੂ ਸਾਹਿਬ ਜੀ ਫਤਿਹ ਸਿੰਘ ਬਖਤ ਸਿੰਘ ਦੇ ਘਰ ਚਲੇ ਗਏ। ਉਹਨਾਂ ਦੀ ਖੁਸ਼ੀ ਦੀ ਹੱਦ ਨਾ ਰਹੀ, ਪਲੰਗ ਵਿਛਾ ਦਿੱਤਾ, ਕਲਗੀਧਰ ਪਾਤਸ਼ਾਹ ਉੱਤੇ ਬੈਠ ਗਏ ਤਾਂ ਬਖਤ ਸਿੰਘ ਦਾ ਛੋਟਾ ਲੜਕਾ ਮਿੱਟੀ ਨਾਲ ਲਿਬੜੇ ਹੈ ਸਾਹਿਬਾਂ ਦੀ ਗੋਦ ਵਿੱਚ ਆ ਕੇ ਬਹਿ ਗਿਆ ਤੇ ਸਾਹਿਬ ਜੀ ਉਹਨੂੰ ਪਿਆਰ ਕਰਨ ਲੱਗ ਪਏ। ਰਾਮ ਸਿੰਘ ਤੋਂ ਬਰਦਾਸ਼ਤ ਨਾ ਹੋਇਆ, ਬਾਹੂ ਫੜ ਕੇ ਬੱਚੇ ਨੂੰ ਖਿੱਚਿਆ ਤੇ ਕਿਹਾ, ਮੂਰਖਾ, ਮਹਾਂਪੁਰਸ਼ਾਂ ਦੀ ਬੇਅਦਬੀ ਨਹੀਂ ਕਰੀ। ਸਾਹਿਬਾਂ ਨੇ ਕਿਹਾ, ਰਾਮ ਸਿੰਘ, ਬੱਚਿਆਂ ਤੇ ਗੁੱਸਾ ਨਹੀਂ ਕਰੀਦਾ, ਇਹ ਮੂਰਖ ਕਿੱਥੇ, ਇਹ ਤੇ ਮਹਾਂਪੁਰਸ਼ ਹੋਵੇਗਾ। ਹੁਣ ਸਾਹਿਬ ਜੀ ਉੱਠੇ, ਮਾਂ ਨੂੰ ਇਹਨਾਂ ਦੇ ਵਿੱਚ ਉਹ ਨਫ਼ਰਤ ਦੀ ਕੰਧ ਤੋੜਨ ਲੱਗੇ। ਸਾਹਮਣੇ ਦਰਵਾਜ਼ਾ ਸੀ ਜਿਹੜਾ ਕੱਚੀਆਂ ਇੱਟਾਂ ਨਾਲ ਬੰਦ ਕੀਤਾ। ਸਾਹਿਬਾਂ ਨੇ ਆਪਣੀ ਲੱਤ ਦੇ ਜ਼ੋਰ ਦੇ ਨਾਲ ਕੱਚੀਆਂ ਇੱਟਾਂ ਜਿਹੜੀਆਂ ਚਿਣੀਆਂ ਸਨ ਉਹਨਾਂ ਨੂੰ ਡੇਗ ਦਿੱਤਾ ਤੇ ਸਾਹਮਣੇ ਬੀਬੀ ਦੇਸਾਂ ਦਾ ਦਰਵਾਜ਼ਾ ਸੀ, ਉਹਦੇ ਘਰ ਚਲੇ ਗਏ।

ਇੱਕ ਚੌਂਕੀ ਤੇ ਪ੍ਰਸ਼ਾਦਾ ਪਕਾ ਕੇ ਰੱਖੇ ਆ। ਅੱਖਾਂ ਬੰਦ ਨੇ, ਪੱਖਾ ਇਵੇਂ ਝੱਲਦੀ ਪਈ ਜਿਵੇਂ ਸਾਹਿਬ ਜੀ ਪ੍ਰਸ਼ਾਦਾ ਪੇ ਛਕਦੇ। ਇਹ ਪਿਆਰ ਦੇਖਿਆ ਤੇ ਸਾਹਿਬਾਂ ਨੇ ਵੀ ਮਲਕੜੇ ਜੇ ਜੋੜਾ ਲਾਇਆ।

ਪ੍ਰਸ਼ਾਦ ਦਾ ਛਕਦਿਆਂ ਛਕਦਿਆਂ ਆਵਾਜ਼ ਦਿੱਤੀ, ਬੀਬੀ ਪਾਣੀ ਨਹੀਂ ਦੇਣਾ। ਜਦੋਂ ਕੰਨਾਂ ਵਿੱਚ ਆਵਾਜ਼ ਪਈ, ਅੱਖਾਂ ਖੋਲੀਆਂ, ਮਨ ਠਰ ਗਿਆ। ਜੋ ਖੁਸ਼ੀ ਮਿਲੀ ਨਾ ਕੋਈ ਲਿਖ ਸਕਦਾ, ਨਾ ਕੋਈ ਕਹਿ ਸਕਦਾ। ਚਾਈ ਚਾਈ ਉੱਠੀ, ਠੰਡਾ ਪਾਣੀ ਲਿਆ ਕੇ ਦਿੱਤਾ। ਸਾਹਿਬਾਂ ਨੇ ਪ੍ਰਸ਼ਾਦਾ ਛਕਿਆ, ਇਹ ਬੀਬੀ ਦੇਸਾ ਨਿਹਾਲ ਹੋ ਗਈ। ਚਾਰੋ ਭਰਾ ਵੀ ਆਏ, ਬੜੇ ਹੈਰਾਨ ਹੋਏ। ਅਸੀਂ ਇਹਨੂੰ ਮਨਹੂਸ ਕਹਿੰਦੇ ਹਾਂ, ਪਰ ਸਾਹਿਬ ਜੀ ਇਹਦੇ ਘਰ ਆ ਗਏ। ਪਰ ਇਹ ਵੀ ਸੋਚਦੇ ਨੇ ਕਿ ਗੁਰੂ ਨਿਮਾਣਿਆਂ ਦੀ ਪਹਿਲਾਂ ਸੁਣਦਾ। ਚਾਰਾਂ ਭਰਾਵਾਂ ਨੂੰ ਸਾਹਿਬਾਂ ਕੋਲ ਬਿਠਾਇਆ, ਪ੍ਰਸ਼ਾਦਾ ਖੁਆਇਆ, ਫਿਰ ਕਿਹਾ, ਰਾਮ ਸਿੰਘ ਤੁਸੀਂ ਅੰਮ੍ਰਿਤ ਛਕਿਆ, ਤੇ ਜਿੰਨੇ ਅੰਮ੍ਰਿਤ ਛਕ ਲਏ ਉਹਦੇ ਮਨ ਵਿੱਚ ਹਉਮੈ ਦੀ ਕਾਈ, ਹਉਮੈ ਵਿਕਾਰ, ਇਹ ਚੰਗੇ ਨਹੀਂ ਲੱਗਦੇ, ਇਹਨਾਂ ਤੋਂ ਬਚੋ। ਹਉਮੈ ਇਹ ਵਿਕਾਰ ਆ ਜਾਂਦੇ ਨੇ, ਪਰ ਇਹਨਾਂ ਤੋਂ ਬਚ ਕੇ ਰਹੋ।

ਮੇਰਾ ਤਨ ਗੁਰੂ ਨਾਨਕ ਕਾਸ਼ਤ ਹੈ, ਕਲਯੁਗੀ ਜੀਵਾਂ ਦੇ ਉਧਾਰ ਕਰਨ ਵਾਸਤੇ ਜਾ ਰਹੇ ਸੋਲਾ ਕਲਾ ਸੰਪੂਰਨ ਚੱਲਿਆ ਅਨੰਤ ਕਲਾ ਹੋਏ ਠਾਕੁਰ ਛੜੇ

0: ਕੋਲ 14 ਕਲਾ ਕਲਾ ਕਹਿੰਦੇ ਸ਼ਕਤੀ, ਨਿਰੰਕਾਰ ਦੀ ਸ਼ਕਤੀ, ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮ ਚੰਦਰ ਜੀ 14 ਕਲਾ ਦੁਆਪੁਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ 16 ਕਲਾ ਲੈ ਕੇ ਆਏ ਪਰ ਨਿਰੰਕਾਰ ਦੀ ਸਾਰੀ ਸ਼ਕਤੀ ਦਾ ਮਾਲਿਕ ਕੌਣ? ਪਿਆਰ ਨਾਲ ਸਾਰੇ ਆਖੋ
1: ਧੰਨ
0: ਬਾਣੀ ਲਿਖਿਆ ਅਨੰਤ ਕਲ ਤੇਰੀ ਗਿਣਤੀ ਮਿਣਤੀ ਕੋਈ ਜਿਸ ਤਰ੍ਹਾਂ ਵਾਹਿਗੁਰੂ ਬੇਅੰਤ ਹੈ ਉਸਦੀ ਸ਼ਕਤੀ ਵੀ ਬੇਅੰਤ ਹੈ ਉਸ ਸ਼ਕਤੀ ਨੂੰ ਲੈ ਕੇ ਅਰਸ਼ਾਂ ਤੋਂ ਹਰਸ਼ਾਂ ਤੇ ਮਾਤ ਲੋਕ ਦੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਆਪ ਨਿਰੰਕਾਰ ਮੇਰਾ ਧੰਨ ਗੁਰੂ ਨਾਨਕ ਪਾਤਸ਼ਾਹ ਬਣ ਕੇ ਸਾਹਿਬਾਂ ਨੇ ਤੱਕਿਆ ਸੰਸਾਰ ਰੋਗੀ ਹੈ ਮਾਤ ਲੋਕ ਦੇ ਰਹਿਣ ਵਾਲੇ ਇਨਸਾਨ ਸਾਰੇ ਰੋਗੀ ਕਿਸੇ ਨੂੰ ਕੋਈ ਦੁੱਖ ਹੈ ਕਿਸੇ ਨੂੰ ਕੋਈ ਦੁੱਖ ਤੋ ਜਗਤ ਦੀ ਹਾਲਤ ਨੂੰ ਤੱਕ ਕੇ ਹਜ਼ੂਰ ਅੱਜ ਜਾ ਰਹੇ ਹਨ ਜਾ ਰਿਹਾ ਹੈ ਸੱਚਾ ਵੈਦ ਅਰੋਗੀ ਮਨਾਂ ਨੂੰ ਅਰੋਗ ਕਰਨਾ ਦੁਖੀ ਜਨਤਾ ਨੂੰ ਸੁੱਖ ਦੇਣਾ ਹਉਮੈ ਰੋਗ ਮਨ ਕੋ ਦਿੰਦਾ ਕਾਮ ਰੋਗ ਮੈਂਗਲ ਬਸਤੀ ਨਾ ਦ੍ਰਿਸ਼ਟ ਰੋਗ ਪਚ ਮੂਏ ਪਤੰਗਾ ਨਾਦ ਰੋਗ ਖਪ ਗਏ ਫੁਰੰਗਾ ਅਗਰ ਕਹਿੰਦੇ ਜੋ ਜੋ ਦੀਸ ਹੈ ਸੋ ਸੋ ਰੋਗੀ ਹਰ ਕੋਈ ਜੋ ਜੋ ਦੀਸ ਹੈ ਸੋ ਸੋ ਰੋਗੀ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖੀਆ ਕਿਸੇ ਨੂੰ ਕੋਈ ਦੁੱਖ ਲੱਗਾ ਕਿਸੇ ਨੂੰ ਕੋਈ ਜਿਹਦੇ ਕੋਲ ਮਾਇਆ ਨਹੀਂ ਹੈ ਉਹ ਵੀ ਦੁਖੀ ਤੇ ਕਈਆਂ ਕੋਲ ਬਹੁਤੀ ਆ ਗਈ ਹੈ ਉਹ ਵੀ ਜਿਹਦੇ ਕੋਲ ਮਾਇਆ ਨਹੀਂ ਉਹ ਵੀ ਰਾਤ ਦਿਨ ਹਾਏ ਮਾਇਆ ਦੀ ਕਲਪਨਾ ਤੇ ਜੇ ਕਿਸੇ ਕੋਲ ਬਹੁਤੀ ਆ ਗਈ ਹੈ ਉਹ ਵੀ ਹਜ਼ੂਰ ਬਾਣੀ ਫਰਮਾਉਂਦੇ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ ਜਿਹਦੇ ਕੋਲ ਨਹੀਂ ਉਹ ਮਾਇਆ ਚਾਹੁੰਦਾ ਤੇ ਜੇ ਕਿਸੇ ਕੋਲ ਬਹੁਤੀ ਆ ਗਈ ਹੈ ਉਹਨੂੰ ਨੀਂਦ ਨਹੀਂ ਆਉਂਦੀ ਤੇ ਕਿਧਰੇ ਮਾਇਆ ਦੇ ਲਾਲਚ ਵਿੱਚ ਚੋਰ ਆ ਕੇ ਮੇਰਾ ਸਿਰ ਹੀ ਨਾ ਵੜ ਦੇ ਉਹਨੂੰ ਰਾਤੀ ਨੀਂਦ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਫਿਰੇ ਔਰ ਬੰਦਾ ਜਿਹਦੇ ਕੋਲ ਨਹੀਂ ਉਹ ਵੀ ਦੁਖੀ ਜਿਹਦੇ ਕੋਲ ਹੈ ਉਹ ਵੀ ਜਿਹਦੇ ਘਰ ਪੁੱਤਰ ਨਹੀਂ ਹੈ ਉਹ ਵੀ ਦੁਖੀ ਰਾਤ ਦਿਨ ਅਰਦਾਸਾਂ ਕਰਦਾ ਵਾਹਿਗੁਰੂ ਮੈਨੂੰ ਪੁੱਤਰ ਦੀ ਦਾਤ ਪਰ ਕਈ ਪੁੱਤਰਾਂ ਤੋਂ ਵੀ ਤੰਗ ਹੈ ਜਿਹਦੇ ਘਰ ਪੁੱਤਰ ਨਹੀਂ ਉਹ ਵੀ ਦੁਖੀ ਤੇ ਜੇ ਪੁੱਤਰ ਨਲਾਇਕ ਹੋ ਗਿਆ ਮਾਤਾ ਪਿਤਾ ਤੰਗ ਦੁਖੀ ਜਿਹਦੇ ਘਰ ਹੈ ਉਹ ਵੀ ਦੁਖੀ ਜਿਹਦੇ ਘਰ ਨਹੀਂ ਕੋਈ ਸ਼ੁੱਧ ਤੇ ਮਾਨ ਵਡਿਆਈ ਵਾਸਤੇ ਧਰਮ ਨਾ ਸਾਰੀ ਦੁਨੀਆਂ ਜੋ ਜੋ ਦੀਸ ਹੈ ਸੋ ਸੋ ਰੋਗੀ ਕਿਸੇ ਨੂੰ ਤਨ ਦਾ ਰੋਗ ਲੱਗਾ ਹੈ ਕਿਸੇ ਨੂੰ ਮਨ ਦਾ ਰੋਗ ਲੱਗਾ ਪਰ ਅਰੋਗ ਕੌਣ ਇਸ ਦੁਨੀਆਂ ਵਿੱਚ ਆਰੋਪ ਪਾਉਣੇ ਤੋਂ ਹਜ਼ੂਰ ਫਰਮਾਉਂਦੇ ਬਾਣੀ ਜੋ ਜੋ ਦਿਸ਼ਾ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਅਰੋਗ ਸਤਿਗੁਰੂ ਅਰੋਗ ਕੌਣ ਹੈ ਪਿਆਰ ਨਾਲ ਸਾਰੇ ਆਖੋ ਧਨਗੁਰੂ ਨਾਨਕ ਅੱਜ ਅਰੋਗ ਦਾਤਾ ਦੁਨੀਆਂ ਨੂੰ ਅਰੋਗ ਕਰਨ ਵਾਸਤੇ ਜਾ ਰਿਹਾ ਪਿੱਛੇ ਮਰਦਾਨਾ ਮੋਢੇ ਤੇ ਰਵਾਬ ਭਰਿਆ ਸੋਚਾਂ ਤੇ ਦਲੀਲਾਂ ਤੁਰਿਆ ਜਾ ਮਰਦਾਨਾ ਸੋਚਦਾ ਪਤਾ ਨੀ ਮਾਲਿਕ ਕਿਧਰ ਕਰ ਕਾਫੀ ਸਮਾਂ ਹੋ ਗਏ ਤੁਰੇ ਹੀ ਜਾਂਦੇ ਉਹਨਾਂ ਨੂੰ ਲੋਕੀ ਬੁਰਾ ਵੀ ਕਹਿੰਦੇ ਮੰਦਾ ਵੀ ਕਹਿੰਦੇ ਪਰ ਉਹ ਆਪਣੇ ਸੱਚੇ ਰਸਤੇ ਤੇ ਚੱਲਦੇ ਹੀ ਨੇ ਮਰਦਾਨਿਆਂ ਉਦਾਸ ਨਾ ਮਰਦਾਨਿਆਂ ਘਾਬਰ ਨਾ ਤੂੰ ਕਹੋ ਮੇਰਾ ਨਿਰੰਕਾਰ ਇਹਦਾ ਵੀ ਪਲਕ ਮਰਦਾਨੇ ਨੇ ਕਿਹਾ ਮਹਾਰਾਜ ਇਸ ਪਾਪੀ ਦਾ ਭਲਾ ਜੇ ਮੇਰਾ ਬੋਲੇ ਰੱਬ ਸੁਣਦਾ ਹੋਵੇ ਮੈਂ ਤਾਂ ਕਹਾਂਗਾ ਇਸ ਹੰਕਾਰੀ ਨੂੰ ਰੱਬ ਉੱਥੇ ਮਾਰੇ ਜਿੱਥੇ ਪਾਣੀ ਨਾ ਨਸੀਬ ਹੋ ਨਾ ਉਹ ਕਰਦੇ ਤੂੰ ਕੀਰਤਨ ਕਰਨਾ ਤੇਰੀ ਰਚਨਾ ਤੇ ਗੁਰਬਾਣੀ ਦਾ ਵਸ ਹੈ ਜਿੱਥੇ ਗੁਰਬਾਣੀ ਦਾ ਵਸ ਹੈ ਉੱਥੇ ਨਿਰੰਕਾਰ ਦਾ ਵਸ ਹੈ ਪ੍ਰਧਾਨੀ ਕਹੋ ਮੇਰਾ ਨਿਰੰਕਾਰ ਇਹਦਾ ਵੀ ਭਲਾ ਬਾਬਾ ਇਹਦਾ ਭਲਾ ਹਜ਼ੂਰ ਕਹਿਣ ਲੱਗੇ ਹਾਂ ਤੂੰ ਕਹੋ ਮੇਰਾ ਵਾਹਿਗੁਰੂ ਇਹਦਾ ਵੀ ਭਲਾ ਬੁਰੇ ਨਾਲ ਸਭ ਬੁਰੀ ਕਰੇਂਦੇ ਮਾਫ ਕਰਨ ਕੇ ਸਿਆਣੇ ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਦੇ ਪ੍ਰਧਾਨੀ ਸਾਡਾ ਤੀਜਾ ਬਚਨ ਹੈ ਮੋੜ ਨਾ ਤੂੰ ਵੀ ਕਹੋ ਮੇਰਾ ਨਿਰੰਕਾਰ ਇਹਦਾ ਭਲਾ ਕਰੇ ਤੇ ਮੇਰੇ ਸਿੱਖ ਵੀ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰਨਗੇ ਤੇ ਕੀ ਕਹਿਣਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਸਰਬਤ ਦਾ ਭਲਾ ਮੰਗਣ ਵਾਲਾ ਦੁਨੀਆਂ ਚ ਕੋਈ ਆਇਆ ਤਾਂ ਮੇਰਾ ਧੰਨ ਗੁਰੂ ਨਾਨਕ ਸਾਰਿਆਂ ਦਾ ਸਾਹਿਬਾਂ ਨੇ ਬਾਣੀ ਕਿਹਾ ਸਭੇ ਜੀ ਸਮਾਲ ਸਭੇ ਜੀ ਸਮਾਲ ਆਪਣੀ ਮਿਹਰ ਗੁਰੂ ਨੇ ਸਾਰਿਆਂ ਦਾ ਪਲ ਗੁਰੂ ਨਾਨਕ ਕਿਉਂ ਵੱਡਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਕਿਉਂ ਸਾਰਿਆਂ ਤੋਂ ਵੱਡਾ ਹੈ ਕਹਿੰਦੀ ਸਾਧ ਸਿੰਘ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ ਪਿਆਰ ਕੀਤਾ ਆਓ ਤੇਰੀ ਪੜ੍ਹੀ

ਜੋ ਭਾਈ ਗੁਰੂ ਨਾਨਕ ਨੂੰ ਵੱਡਾ ਕਵੇਗਾ, ਗੁਰੂ ਨਾਨਕ ਉਹਨੂੰ ਵੱਡਾ ਬਣਾਵੇ।

ਸਾਰਿਆਂ ਤੋਂ ਵੱਡਾ ਗੁਰਮੈਂ। ਕਿਉਂ ਵੱਡਾ ਹੈ? ਪਿਆਰੀ ਸਾਧ ਸੰਗਤ, ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਬਹੁਤੀ ਗਰੀਬੀ ਨਿਮਰਤਾ। ਦੁਨੀਆ ਕਿਹੜੀ ਚੀਜ਼ ਦਾ ਪੂਜਨ ਹੈ? ਕਿਸੇ ਜਾਤ ਦਾ, ਕਿਸੇ ਪਾਤ ਦਾ, ਕਿਸੇ ਭੇਖ ਦਾ ਪੂਜਨ ਹੈ? ਨਹੀਂ, ਨਿਮਰਤਾ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਤੇ ਨਹੀਂ ਕਿਹਾ ਕਿ ਮੈਂ ਰੱਬ ਹਾਂ, ਮੈਂ ਗੁਰੂ ਹਾਂ। ਗੁਰੂ ਨਾਨਕ ਪਾਤਸ਼ਾਹ ਤਾਂ ਆਪਣੇ ਆਪ ਨੂੰ ਨਾਨਕ ਵਿਚਾਰਾ ਪਿਆ ਕਹਿੰਦੇ, ਨਾਨਕ ਗਰੀਬ ਪਿਆ ਕਹਿੰਦਾ, ਨਾਨਕ ਸਾਧ ਪਿਆ ਕਹਿੰਦਾ। ਜਿੱਥੇ ਬਹੁਤੀ ਨਿਮਰਤਾ, ਉੱਥੇ ਮਾਲਕ ਦੀ ਬਖਸ਼ਿਸ਼ ਕੀ ਜਾਏਗਾ। ਇਸ ਵਾਸਤੇ ਗੁਰੂ ਨਾਨਕ ਹੁੰਦਾ ਨੀਵੀਂ ਥਾਂ ਤੇ ਪਾਣੀ ਆਪਣੇ ਆਪ ਆ ਗਿਆ, ਆਪਸ ਤੋਂ ਜੋ ਜਾਣੇ ਨੀਚਾ ਸੌ ਗਰੀਏ। ਹਜ਼ਰਤ ਈਸਾ ਨੇ ਕਿਹਾ ਹੈ ਈਸਾਈਆਂ ਨੂੰ, ਜੇ ਕਿਸੇ ਨੇ ਰੱਬ ਨੂੰ ਮਿਲਣਾ ਹੈ ਤਾਂ ਪਹਿਲੇ ਮੈਨੂੰ ਮਿਲੇ, ਮੈਂ ਰੱਬ ਦਾ ਦਰਵਾਜ਼ਾ। ਹਜ਼ਰਤ ਈਸਾ ਨੇ, ਮੈਂ ਰੱਬ ਦਾ ਦਰਵਾਜ਼ਾ, ਆਪਣੇ ਆਪ ਨੂੰ ਰੱਬ ਦਾ ਗੇਟ ਕੇ ਬਾਈਬਲ ਚ ਲਿਖ ਕੇ। ਹਜ਼ਰਤ ਮੁਹੰਮਦ ਆਪਣੇ ਆਪ ਨੂੰ ਪੈਗੰਬਰ ਕਹਿ ਕੇ ਤੇ ਕਹਿੰਦਾ ਮੇਰੀ ਉਮਤ ਮੇਰੀਆਂ ਭੇਡਾਂ। ਪਰ ਗੁਰੂ ਨਾਨਕ ਨੇ ਕਿਤੇ ਨਹੀਂ ਕਿਹਾ ਕਿ ਮੈਂ ਗੁਰੂ। ਤੇਰਾ ਧੰਨ ਗੁਰੂ ਨਾਨਕ ਪਾਤਸ਼ਾਹ ਫਿਰ ਕੀ ਕਰਦਾ ਹੈ? ਜੇ ਕੋਈ ਵਿਛੜਿਆ ਸਾਈਂ ਤੂੰ ਮਿਲ ਜਾਂਦਾ, ਟੁੱਟਾ ਹੋਇਆ ਮਿਲਦਾ ਹੈ ਇਨਸਾਨ, ਤਾਂ ਸਾਹਿਬ ਜੀ ਨੂੰ ਪਿਆਰ ਨਾਲ ਕਹਿੰਦੇ ਆ ਬਾਈ ਤੈਨੂੰ ਵਾਹਿਗੁਰੂ ਨਾਲ ਜੋੜ ਦੇ। ਵਾਹਿਗੁਰੂ ਅੱਜ ਵੀ ਜੋੜਨ ਵਾਸਤੇ ਮਰਦਾਨੇ ਨੂੰ ਕਹਿਣ, ਮਰਦਾਨਿਆਂ ਕਹੋ ਮੇਰਾ ਨਿਰੰਕਾਰ, ਇਹਦਾ ਵੀ ਪਹਿਲਾਂ ਮਰਦਾਨੇ ਨੇ ਮਾੜਾ ਜਿਹਾ ਮੂੰਹ ਬਣਾ ਕੇ ਕਿਹਾ, ਉਹ ਘੋੜੇ ਤੇ ਜਾਣ ਵਾਲੇ ਘੋੜ ਸਵਾਰ, ਮੇਰਾ ਤਾਂ ਚਿੱਤ ਨਹੀਂ ਕਰਦਾ ਪਰ ਕੀ ਕਰਾਂ, ਬਾਬਾ ਮੁੜ ਮੁੜ ਪਿਆ ਕਹਿੰਦਾ ਹੈ ਉਹ ਜਾਣੇ ਤੇਰਾ ਵੀ ਭਲਾ। ਇਹ ਫਿਰ ਘੋੜੇ ਨੂੰ ਭਜਾਈ ਜਾਂਦਾ ਨਿਰੰਕਾਰ ਦੀ ਨੇਤ, ਘੋੜੇ ਨੇ ਠੁੱਡਾ ਲਿਆ, ਘੋੜਾ ਡਿੱਗ ਪਿਆ, ਡਿੱਗਦਿਆਂ ਘੋੜੇ ਦੇ ਪ੍ਰਾਣ ਨਿਕਲ, ਇਹਨੂੰ ਵੀ ਚੋਟ ਲੱਗੀ, ਉੱਠੇ ਬੜਾ ਘਾਬਰੇ। ਇਹ ਕੀ ਹੋਇਆ? ਚੰਗਾ ਭਲਾ ਘੋੜਾ ਸੀ, ਡਿੱਗਦਿਆਂ ਹੀ ਮਰ ਗਏ, ਹੁਣ ਕੀ ਕਰਾਂ? ਫਿਰ ਇਸਨੇ ਕੀ ਕੀਤਾ? ਮੋਏ ਘੋੜੇ ਤੋਂ ਕਾਸ਼ੀ ਲਾ ਕੇ ਸਿਰ ਤੇ ਰੱਖ। ਇਹਦਾ ਨਾਮ ਸੀ ਕਰੋੜੀਆ ਸੇਖ, ਕਰੋੜਾਪਤੀ। ਮਾਇਆ ਦੇ ਕੋਲ ਬੜੀ ਸੀ ਪਰ ਸ਼ੂਮ ਬੜਾ ਸੀ। ਸ਼ੂਮ ਦੀ ਅਵਸਥਾ ਕਿਸੇ ਨੇ ਬਿਆਨ ਕੀਤੀ ਹੈ, ਕਿਰਪਨ ਪੁੱਛੇ ਸ਼ੂਮ ਸੇ ਤੁਮ ਕਿਉਂ ਭਇਆ ਹੈਰਾਨ। ਸ਼ੂਮ ਨੂੰ ਕਿਸੇ ਨੇ ਪੁੱਛਿਆ ਵੀ ਹੈਰਾਨ ਕਿਉਂ ਹੈ ਅੱਜ, ਜਾਂ ਕੁਝ ਤੇਰਾ ਧਨ ਗਿਆ ਜਾਂ ਕੁਝ ਕੀ ਆ ਦਾਨ? ਸ਼ੂਮ ਕਹਿਣ ਲੱਗਾ ਨਹੀਂ, ਨਾ ਕੁਝ ਮੇਰਾ ਧਨ ਗਿਆ ਨਾ ਮੈਂ ਕੀਆ ਦਾਨ, ਪਰ ਇੱਕ ਦਾਨ ਕਰੇਂਦੇ ਨੂੰ ਵੇਖ ਕੇ ਨਿਕਲ ਗਿਆ ਮੇਰੇ ਪ੍ਰਾਣ। ਗੁਰਦੁਆਰੇ ਵਾਸਤੇ ਉਗਰਾਹੀ ਵੀ ਆਉਂਦੀ ਸੀ, ਮੈਂ ਚਲਾ ਗਿਆ ਕੋਈ $500 ਪਿਆ।

ਸਾਰੇ ਨੇ ਵਾਹਿਗੁਰੂ ਵਿੱਚ ਸਾਰੀ ਸਾਧ ਸੰਗ ਦਾਸ ਅੱਗੇ ਵੀ ਬੇਨਤੀ ਕਰਦਾ ਹੈ ਵੀ ਵਾਹਿਗੁਰੂ ਨਾ ਕਹੀਏ ਤਾਂ ਘਾਟਾ ਪੈ ਜਾਏਗਾ, ਵਾਹਿਗੁਰੂ ਕਹਿਣ ਨਾਲ ਤਾਂ ਸੁਰਤ ਵਾਹਿਗੁਰੂ ਨਾਲ ਜੁੜ ਜਾਏਗੀ। ਅੱਜ ਤੇਰੀ ਪੜ੍ਹੀਏ ਨਾ ਸਾਰੀ।

ਪਰ ਸਾਡੇ ਕੋਲੋਂ ਵੀ ਅਨੇਕਾਂ ਫੁੱਲ ਆਓ ਸਾਰੇ ਅੰਦਰ ਜਿਸ ਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਮਿਲੀ, ਜਿਸ ਨੇ ਖੋਜਿਆ ਹੈ ਉਹਨੂੰ ਮਾਲਕ ਲੱਭ, ਜਿਸ ਸਿੱਖ ਨੇ ਅਰਦਾਸ ਕੀਤੀ ਹੈ ਉਹ

ਮੇਰੀ ਅੱਖਾਂ ਦੇ ਸਾਹਮਣੇ ਆ ਕੇ ਮੈਨੂੰ ਡਰਾ ਮੈਨੂੰ ਬਖਸ਼ਣ ਵਾਲਾ ਹੋਰ ਕੋਈ ਨਹੀਂ ਜਿਸ ਤਰ੍ਹਾਂ ਮੈਂ ਵੱਡਾ ਪਾਪੀ ਹਾਂ ਤੂੰ ਬਖਸ਼ਣ ਵੀ ਵੱਡਾ ਹੈ।

ਗੁਰਮਤਿ ਸਾਧ ਵਸਿਆ ਸਰੀਰ ਸ਼ਬਦ ਚੀਨਾ ਬਿਰ।

ਤਾਂ ਜੋ ਇਹਨਾਂ ਦੀ ਪਿਆਸ ਬੁਝਾਈ ਜਾਵੇ। ਤੇ ਗਿਆਨੇਸ਼ਵਰ ਜੀ ਨੇ ਆਪਣਾ ਲੋਟਾ ਲਿਆ, ਰੱਸੀ ਨਾਲ ਬੰਨਿਆ ਤੇ ਆਪਣੇ ਯੋਗ ਬਲ ਦੇ ਨਾਲ ਉਸ ਖੂਹ ਦੇ ਵਿੱਚ ਜੋ ਪਾਣੀ ਸੀ, ਜੋ ਥੱਲੇ ਸੀ, ਉਸ ਨੂੰ ਲੋਟੇ ਵਿੱਚ ਭਰਿਆ ਤੇ ਬਾਹਰ ਕੱਢ ਕਰਕੇ ਨਾਲੇ ਤੇ ਆਪਣੀ ਪਿਆਸ ਬੁਝਾਉਂਦੇ ਗਏ। ਨਾਲੇ ਫਿਰ

ਆਗਿਆ ਗਿਆਨੇਸ਼ਵਰ ਜੀ ਮਹਾਰਾਜ ਨੇ, ਭਗਤ ਜੀ ਤੁਸੀਂ ਵੀ ਪਾਣੀ ਪੀਓ, ਤੇ ਨਾਮਦੇਵ ਜੀ ਨੇ ਇਨਕਾਰ ਕਰ ਦਿੱਤਾ। ਕਹਿਣ ਲੱਗੇ, ਮਹਾਰਾਜ ਮੈਂ ਕੇਵਲ ਆਪਣੀ ਪਿਆਸ ਨਹੀਂ ਬੁਝਾਣਾ ਚਾਹੁੰਦਾ, ਮੈਂ ਚਾਹੁੰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਰਾਹੀ ਇਸ ਰਾਹ ਤੋਂ ਗੁਜ਼ਰਨ, ਇਹ ਕੂਆਂ ਉਹਨਾਂ ਦੀ ਵੀ ਪਿਆਸ ਬੁਝਾਵੇ, ਇਹਦੇ ਵਿੱਚ ਜਲ ਜੋ ਹੈ ਉਹ ਨੱਕੋ ਨੱਕ ਭਰ ਆਵੇ। ਗਿਆਨੇਸ਼ਵਰ ਜੀ ਨੇ ਸਮਝਾਇਆ, ਬੱਚੇ ਤੂੰ ਆਪਣੀ ਪਿਆਸ ਬੁਝਾ ਤਾਂ ਜੋ ਅਸੀਂ ਅੱਗੇ ਵੀ ਰਾਹੇ ਪੈਣਾ ਹੈ ਔਰ ਦੁਆਰਕਾ ਨਗਰੀ ਪਹੁੰਚਣਾ ਹੈ।

ਕਮਲਾ ਚ ਤੇ ਭਗਤ ਨਾਮਦੇਵ ਦੀ ਜੋ ਬੇਨਤੀ ਸੀ ਉਹ ਨਾਰਾਇਣ ਨੇ ਸੁਣੀ। ਜਿਸ ਤਰ੍ਹਾਂ ਹੀ ਤਤਕਾਲ ਇਹ ਅਰਦਾਸ ਸੁਣੀ ਤੇ ਉਸੇ ਖੂਹ ਦੇ ਵਿੱਚੋਂ ਇੱਕ ਕੜਕ ਦੀ ਆਵਾਜ਼ ਆਈ, ਮਾਨੋ ਕਿ ਧਰਤੀ ਫਟ ਗਈ ਉਸ ਖੂਹ ਦੀ ਤੇ ਥੱਲੇ ਜੋ ਪਾਣੀ ਸੀ ਉਹ ਲਬਾ ਲਬ ਖੂਹ ਦੇ ਵਿੱਚ ਭਰ ਆਇਆ। ਜਦੋਂ ਦੇਖਿਆ ਗਿਆਨੇਸ਼ਵਰ ਜੀ ਨੇ ਔਰ ਉਹਨਾਂ ਦੇ ਸੇਵਕਾਂ ਨੇ ਕਿ ਭਗਤ ਨਾਮਦੇਵ ਦੀ ਅਰਦਾਸ ਉਸ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਕਬੂਲ ਹੋਈ ਹੈ, ਤਾਂ ਸਾਰੇ ਆਏ ਗਿਆਨੇਸ਼ਵਰ ਜੀ ਦੇ ਨਾਲ ਆ ਕਰਕੇ ਨਾਮਦੇਵ ਦੀ ਜੈ ਜੈਕਾਰ ਕੀਤੀ ਤੇ ਨਾਮਦੇਵ ਦੀ ਜੈ ਜੈਕਾਰ ਕਰਦੇ ਕਰਦੇ ਕਹਿਣ ਲੱਗੇ, ਨਾਮਦੇਵ ਹੁਣ ਤੂੰ ਆਪਣੀ ਪਿਆਸ ਬੁਝਾ ਲੈ, ਤੇਰੀ ਨਾਰਾਇਣ ਨੇ ਸੁਣ ਲਈ। ਆਇੰਦਾ ਸਮੇਂ ਵਿੱਚ ਜਿਹੜੇ ਵੀ ਇਸ ਰਾਹ ਤੋਂ ਗੁਜ਼ਰਨਗੇ ਉਹ ਆਪਣੀ ਪਿਆਸ ਤੇਰੀ ਅਰਦਾਸ ਦੀ ਸ਼ਕਤੀ ਦੁਆਰਾ ਬੁਝਾਇਆ ਕਰਨ।

ਤੇ ਭਗਤੀ ਦੀ ਅਵਸਥਾ ਵਿੱਚ ਸਨ। ਉਹ ਤੇ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਜੁੜੇ ਹੋਏ ਸਨ ਤੇ ਹਰ ਇੱਕ ਵਿੱਚੋਂ ਨਾਰਾਇਣ ਦੇਖਦੇ ਹੋਏ

ਰੱਖੀਆਂ ਪੰਜ ਮੋਹਰਾਂ ਚਰਨਾਂ ਕਮਲਾਂ ਵਿੱਚ ਤੇ ਅੱਗੋਂ ਜਵਾਬ ਮਿਲਿਆ ਮੱਖਣ ਸ਼ਾਹ ਸੁਖ ਦਾ ਪੰਜ ਸੌ ਹੈ ਰੱਖਦਾ ਪੰਜ ਹੈ ਕਿਉਂ ਕੰਜੂਸੀ ਕਰਦਾ ਹੈ ਤੇ ਮੱਖਣ ਸ਼ਾਹ ਲੁਬਾਣਾ ਤੇ ਜਿਸ ਨੂੰ ਇਹ ਪਤਾ ਲੱਗਾ ਕਿ ਇਹ ਅੰਤਰਜਾਮੀ ਪਾਤਸ਼ਾਹ ਤੇ ਭੋਰੇ ਵਿੱਚ ਬੈਠੇ ਹਨ ਬਾਕੀ ਤੇ ਬਾਹਰ ਮੰਜੀਆਂ ਲੱਗੀਆਂ ਹੋਈਆਂ ਹਨ ਤੇ ਕਹਿੰਦੇ ਨੇ ਕੋਠੇ ਤੇ ਚੜ ਗਿਆ ਤੇ ਕੋਠੇ ਤੇ ਚੜ ਕੇ ਉਸਨੇ ਉੱਚੀ ਉੱਚੀ ਕਹਿਣਾ ਸ਼ੁਰੂ ਕਰ ਦਿੱਤਾ ਗੁਰੂ ਲਾ ਦੋ ਰੇ ਗੁਰੂ ਲਾ ਦੋ ਰੇ। ਇਸੇ ਤਰ੍ਹਾਂ ਨਾਮਦੇਵ ਜੀ ਭਗਤੀ ਵਿੱਚ ਮਗਨ ਹੋਏ ਉੱਚੀ ਉੱਚੀ ਕਹਿਣ ਲੱਗ ਪਏ ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ। ਦੇਖੋ ਬਈ ਮੈਂ ਤੁਹਾਨੂੰ ਖੁਸ਼ਖਬਰੀ ਸੁਣਾਉਂਦਾ ਹਾਂ, ਮੈਂ ਨਾਰਾਇਣ ਨੂੰ ਦੇਖ ਲਿਆ ਹੈ। ਉਹ ਨਾਰਾਇਣ ਦੀ ਪੱਗ ਬੜੀ ਸੋਹਣੀ ਹੈ, ਬੜਾ ਮਿੱਠਾ ਬੋਲਦਾ ਹੈ, ਮੈਂ ਉਹਨੂੰ ਪਹਿਚਾਣ ਲਿਆ ਹੈ। ਕਹਿੰਦੇ ਨੇ ਅਸ ਪਤ ਗਜ ਪਤ ਨਰਹੇ ਨਰਿੰਦ ਨਾਮੇ ਕੇ ਸਵਾਮੀ ਮੀਰ ਮੁਕੰਦ। ਤੂੰ ਹੀ ਮੁਕੰਦ ਹੈ, ਤੂੰ ਹੀ ਮੇਰਾ ਸਵਾਮੀ ਹੈ, ਤੂੰ ਹੀ ਹਾਥੀਆਂ ਤੇ ਘੋੜਿਆਂ ਦਾ ਮਾਲਕ ਹੈ, ਤੂੰ ਹੀ ਜਿਤਨੀ ਇਹ ਮਨੁੱਖਤਾ ਹੈ ਉਹਨਾਂ ਸਾਰਿਆਂ ਦਾ ਮਾਲਕ ਹੈ। ਤੇ ਉਸ ਪਰਮਾਤਮਾ ਨੂੰ ਪਠਾਨ ਦੇ ਰੂਪ ਵਿੱਚ ਦੇਖਦੇ ਹੋਏ ਬਾਰ ਬਾਰ

ਦਿਓ ਜਦੋਂ ਦਾਸ ਦਾ ਸਰੀਰ ਵੀ ਕੋਈ ਚੇਲਾ ਹੈ ਪਰ ਤੁਸੀਂ ਬਖਸ਼ਿਸ਼ ਕਰਕੇ ਅਸੀਸ ਦੇ ਕੇ

जैसे अठ सठ तीर्थ परस किए, जुग चार चढ़े हो कैलाश रहे हो।

ਗੁਰ ਸਿੱਖੋਂ ਗੁਰ ਸਿੱਖ ਹੈ, ਗੁਰ ਸਿੱਖੋਂ ਗੁਰ ਸਿੱਖ ਹੈ, ਪੀਰ ਪੀਰੋਂ ਕੋਈ ਸ਼ਬਦ ਸੁਰਤ ਚੇਲਾ ਗੁਰੂ ਪਰਮੇਸ਼ਰ ਸੋਈ। ਦਰਸ਼ਨ ਦ੍ਰਿਸ਼ਟ ਧਿਆਨ ਧਰ ਗੁਰ ਮੂਰ

ساری لکائی 84 لاکھ جون اس اکال پرکھ واہگرو پاسوں منگ رہی ہے آنکھیں منگیں دیہے دیہے دات کرے داتار کسے نو واپس نہیں خالی نہیں بھیجدا واہگرو داتاں دے رہا ہے پچھے بھی دیندا آیا ہن بھی دے رہا ہے تے رہندی دنیا تک دیندا ہی رہے گا پر تن گرو ارجن دیو پاتشاہ ایک امولک دات مانگ رہے ہیں کہندیاں اے منوکھ تینوں جگا جگنتر منگدیاں ہو گیا ہے دین والا نہیں تھکیا نہیں اکیا لین والا تھک جاندا ہے پاو سواس پورے ہو جاندے نے پھر جنم لیندا ہے پھر منگدا ہے اسی طرح انیک جنم منگدیاں ہو گئے ہیں گرو ارجن دیو مہاراج کہندے نے کاش کے تینوں منگنا آ جاندا تا پھر تینوں کچھ منگن دی لوڑ نہ پیندی داتاں تاں روز ہی منگدا ہے کتے داتار نوں منگ لیندوں تا تینوں منگن دی لوڑ نہ پیندی کیونکہ جنہاں نے داتار نوں منگ لیا او منگن والے نہیں رہے او ونڈن والے بن گئے وچارن کرو شری سات سنگت بولو شری महापुरख क्या कर दे सन भाई गुरु दे दर ते आए हैं भाग जागे हैं पता नहीं कितने जन्मा दे पुन्ना दी पंड सिर ते होवे एडे पुन परबल होवन ता आ सतसंग दा बैकुंठ नसीब होंदा है गुरु दा दर नसीब होंदा है ते एड्या पुन्ना दा सदका तू आया गुरु दे चरणा विच ते मंगिया दाता नहीं ਮੰਗਣਾ ਦਾਤਾਰ ਨੂੰ ਹੈ ਉਚਾਰਨ ਕਰੋ ਸ੍ਰੀ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਭੁੱਖ ਉਤਰ ਜਾਂਦੀ ਹੈ ਜਿਨ੍ਹਾਂ ਨੇ ਗੁਰੂ ਨੂੰ ਮੰਗ ਲਿਆ ਫਿਰ ਉਹਨਾਂ ਨੂੰ ਕੁਝ ਮੰਗਣ ਦੀ ਲੋੜ ਨਹੀਂ ਰਹੀ ਜਿਨ੍ਹਾਂ ਗੁਰੂ ਨੂੰ ਮੰਗ ਲਿਆ ਪਿਆਰ ਵਾਲਿਆਂ ਨੇ ਜਦੋਂ ਵੀ ਕੁਝ ਮੰਗਿਆ ਅਮੋਲਕ ਖਜ਼ਾਨਾ ਮੰਗਿਆ ਅਸੀਂ ਹੁੰਦੇ ਤਾਂ ਕੋਈ ਧਨ ਦੌਲਤ ਮਹਿਲ ਮਾਰੀਆਂ ਧੀ ਪੁੱਤਰ ਕੋਈ ਹੋਰ ਚੰਗਾ ਕਾਰ ਵਿਹਾਰ ਮੰਗ ਲੈਂਦੇ ਪਰ ਪਿਆਰ ਵਾਲਿਆਂ ਨੇ ਜਦੋਂ ਵੀ ਮੰਗਿਆ ਅਮੋਲਕ ਖਜ਼ਾਨਾ ਮੰਗਿਆ ਜੇ ਕੰਨ ਵੀ ਮੰਗੇ ਹਨ ਤਾਂ ਆਖਿਆ ਕੋਟ ਕਰਨ ਦੇ ਮੇਰੇ ਪਿਆਰੇ ਕਰੋੜਾਂ ਕੰਨ ਦੇ ਉਹਨਾਂ ਕੰਨਾਂ ਨਾਲ ਮੈਂ ਤੇਰੀ ਬਾਣੀ ਸੁਣਾ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਤੇ ਜੇ ਨਾਮ ਜਪਣ ਲਈ ਰਸਨਾ ਮੰਗੀਆਂ ਹਨ ਤਾਂ ਆਖਿਆ ਜਿਤਨੇ ਮੇਰੇ ਸਰੀਰ ਦੇ ਰੋਮ ਹਨ ਇਹਨਾਂ ਨੂੰ ਜੀਭਾ ਲਾ ਦੇ ਇਨੀਆਂ ਜੀਵਾਂ ਨਾਲ ਮੈਂ ਤੇਰਾ ਨਾਮ ਜਪਾਂ ਕਿਉਂਕਿ ਅਸੀਂ ਕਲਯੁਗੀ ਜੀਵ ਹਾਂ ਕਲਯੁਗ ਦੇ ਵਿੱਚ ਮਨੁੱਖ ਦੀ ਉਮਰ ਛੋਟੀ ਹੈ ਦਿਨ ਰਾਤ ਛੋਟੇ ਹਨ ਹੇ ਵਾਹਿਗੁਰੂ ਤੇਰੇ ਗੁਣ ਬਹੁਤ ਹਨ ਇਸ ਲਈ ਜੇ ਤੁੱਠਾ ਹੈ ਭਾਈ ਸਾਹਿਬ ਨੰਦ ਲਾਲ ਜੀ ਤੇ ਪ੍ਰਸੰਨ ਹੋਏ ਨਾ ਮੇਰੇ ਸਾਹਿਬ ਜੀ ਨੰਦ ਲਾਲ ਸਾਡਾ ਜੀ ਕਰਦਾ ਕੁਝ ਮੰਗ ਇੱਕ ਵਾਰੀ ਦੋ ਵਾਰੀ ਤੀਸਰੀ ਵਾਰੀ ਬਚਨ ਹੋਇਆ ਤੂੰ ਕਦੇ ਕੁਝ ਨਹੀਂ ਮੰਗਿਆ ਕਿਉਂਕਿ ਜਿਨ੍ਹਾਂ ਨੂੰ ਗੁਰੂ ਮਿਲ ਗਿਆ ਬਾਕੀ ਮੰਗਣਾ ਰਹਿ ਵੀ ਕੀ ਗਿਆ ਉਚਾਰਨ ਕਰੋ ਸ੍ਰੀ ਜਿੱਥੇ ਆਪ ਦਾਤਾਰ ਆ ਜਾਵੇ ਉਹਦੇ ਖਜ਼ਾਨੇ ਪਿੱਛੇ ਨਹੀਂ ਰਹਿ ਜਾਂਦੇ ਖਜ਼ਾਨੇ ਨਾਲ ਹੀ ਆਉਂਦੇ ਹਨ ਪਰ ਮਹਾਰਾਜ ਕਹਿੰਦੇ ਹਨ ਤੇਰਾ ਰਿਸ਼ਤਾ ਵੀ ਗੁਰੂ ਦੇ ਨਾਲ ਪਿਓ ਪੁੱਤਰ ਵਾਲਾ ਹੋਵੇ ਇਹ ਨਾ ਹੋਵੇ ਬਈ ਤੂੰ ਮਨਤਾ ਮੰਨਦਾ ਰਵੇ ਹੇ ਵਾਹਿਗੁਰੂ ਮੇਰਾ ਆਹ ਕਾਰਜ ਸਵਾਰ ਤੇ ਮੈਂ ਅਖੰਡ ਪਾਠ ਕਰਾਵਾਂਗਾ ਆਹ ਸਵਾਰੇ ਤਾਂ ਮੈਂ ਲੰਗਰ ਕਰਾਂਗਾ ਆਹ ਸਵਾਰੇ ਤਾਂ ਮੈਂ ਝਲੀਆ ਕੱਟਾਂਗਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਇਹ ਤਾਂ ਮਜ਼ੂਰੀਆਂ ਹਨ ਬਈ ਮਜ਼ੂਰ ਆਉਂਦਾ ਸਵੇਰ ਤੋਂ ਸ਼ਾਮ ਤੱਕ ਮਜ਼ੂਰੀ ਕਰਦਾ ਸ਼ਾਮ ਨੂੰ ਪੈਸੇ ਲੈ ਕੇ ਚਲਾ ਗਿਆ ਕੋਈ ਰਿਸ਼ਤਾ ਤਾਂ ਨਹੀਂ ਨਾ ਜੁੜਿਆ ਰਿਸ਼ਤਾ ਤਾਂ ਉਹਨਾਂ ਦਾ ਹੀ ਜੁੜਿਆ
ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਆਪਣਾ ਘਰ ਸਮਝ ਕੇ ਕੀਤੀ ਹੈ, ਨਿਸ਼ਕਾਮ ਕੀਤੀ ਹੈ, ਫਿਰ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਨੂੰ ਆਪਣਾ ਘਰ ਸਮਝਿਆ, ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਉਚਾਰਨ ਕਰੋ ਸ੍ਰੀ ਗੁਰੂ ਅਮਰਦਾਸ ਜੀ ਪ੍ਰਸੰਨ ਹੋਏ ਸਨ ਨਾ ਰਾਮਦਾਸ ਤੇ, ਰਾਮਦਾਸ ਪੁੱਤਰ ਕੁਝ ਮੰਗ ਭਾਈ, ਤੂੰ ਕੁਝ ਨੂੰ ਮੰਗਦਾ, ਕਿਉਂਕਿ ਰਿਸ਼ਤੇ ਵਿੱਚ ਦਾਮਾਦ ਵੀ ਸਨ, ਬੀਬੀ ਪਾਣੀ ਉਹਨਾਂ ਦੇ ਘਰ ਸੀ ਰਾਮਦਾਸ ਜੀ ਦੇ, ਕੁਝ ਤਾਂ ਮੰਗ ਭਾਈ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਮੰਗਣ ਲੱਗੇ, ਕਹਿਣ ਲੱਗੇ ਹਰ ਕੇ ਜਨ ਸਤ ਗੁਰ ਸਤ ਪੁਰਖਾ, ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ, ਸਤ ਗੁਰ ਸਰਣਾਈ ਕਰ ਦਇਆ ਨਾਮ ਪ੍ਰਕਾਸ਼। ਜੇ ਦਇਆ ਦੇ ਘਰ ਵਿੱਚ ਆਇਆ, ਜੇ ਬਖਸ਼ਿਸ਼ਾਂ ਦੇ ਘਰ ਵਿੱਚ ਆਇਆ, ਤਾਂ ਫਿਰ ਨਾਮ ਦੀ ਦਾਤ ਮੇਰੀ ਜੋਦੀ ਵਿੱਚ ਪਾ, ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰੂਦੇਵ। ਉਹ ਮੇਰੇ ਗੁਰੂਦੇਵ ਪਿਤਾ ਧੰਨ ਗੁਰੂ ਅਮਰਦਾਸ ਪਾਤਸ਼ਾਹ, ਜੇ ਤੁੱਠੇ ਹੋ ਤਾਂ ਫਿਰ ਮੋਕੋ ਰਾਮ ਨਾਮ ਪ੍ਰਗਾਸ। ਕੈਸੀ ਅਮੋਲਕ ਦਾਤ ਮੰਗੀ ਹੈ, ਕੈਸੀ ਬਖਸ਼ਿਸ਼ਾਂ ਭਰੀ ਦਾਤ ਮੰਗੀ, ਗੁਰੂ ਨਾਨਕ ਦੇ ਘਰ ਨੂੰ ਆਪਣਾ ਘਰ ਸਮਝਿਆ, ਸੇਵਾ ਕੀਤੀ, ਸਿਮਰਨ ਕੀਤਾ, ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ, ਚੌਥੇ ਗੁਰੂ ਨਾਨਕ ਬਣ ਗਏ। ਪਿਆਰੀ ਸਾਧ ਸੰਗਤ ਜੀ, ਇਹ ਨਿਸ਼ਕਾਮ ਸੇਵਾ ਦਾ ਫਲ ਹੈ। ਜਿਸ ਸੇਵਾ ਦੇ ਪਿੱਛੇ, ਜਿਸ ਸਿਮਰਨ ਦੇ ਪਿੱਛੇ ਕੋਈ ਕਾਮਨਾ ਨਹੀਂ ਨਾ, ਉਹ ਪਰਵਾਨ ਹੈ। ਗੁਰਮੁਖ ਵੀ ਉਸੇ ਨੂੰ ਹੀ ਕਿਹਾ ਜਿਹਦਾ ਗੁਰੂ ਤੋਂ ਬਿਨਾ ਹੋਰ ਕੋਈ ਮੰਗ ਨਾ ਹੋਵੇ। ਉਚਾਰਨ ਕਰੋ ਸ੍ਰੀ, ਹਰ ਕੰਮ ਵਿੱਚ ਗੁਰੂ ਨੂੰ ਮੁੱਖ ਰੱਖਣ ਵਾਲਾ ਮਨ ਦੇ ਆਖੇ ਨਹੀਂ ਲੱਗਦਾ, ਗੁਰੂ ਦੇ ਆਖੇ ਲੱਗਦਾ, ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਾ, ਗੁਰੂ ਦੀ ਮਰਿਆਦਾ ਵਿੱਚ ਨਿਰਮਲ ਭਾਉ ਵਿੱਚ ਆਪਣਾ ਜੀਵਨ ਬਤੀਤ ਕਰਦਾ, ਹਰ ਵੇਲੇ ਗੁਰੂ ਨੂੰ ਅੰਗ ਸੰਗ ਸਮਝਣ ਵਾਲਾ ਗੁਰਮੁਖ ਹੈ। ਉਚਾਰਨ ਕਰੋ ਸ੍ਰੀ, ਸਾਧ ਸੰਗਤ ਬੋਲੋ ਸ੍ਰੀ ਵਾਹਿ। ਭਾਈ ਨੰਦ ਲਾਲ ਜੀ ਨੂੰ ਕਿਹਾ, ਨੰਦ ਲਾਲ ਕੁਝ ਤਾਂ ਮੰਗ, ਤਾਂ ਭਾਈ ਸਾਹਿਬ ਨੰਦ ਲਾਲ ਜੀ ਦੇ ਨੈਣ ਕਟੋਰੇ ਭਰ ਆਏ। ਗਰੀਬ ਨੇ ਅੱਜ ਸੱਚੇ ਪਾਤਸ਼ਾਹ, ਫਿਰ ਜੇ ਤੁੱਠੇ ਹੋ ਤਾਂ ਮੇਰੀ ਚੋਲੀ ਦਾਤ ਪਾਓ, ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼। ਦੀਦੇ ਕਹਿੰਦੇ ਨੇ ਅੱਖਾਂ ਨੂੰ, ਤੇ ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਹਨ, ਹੇ ਖਲਗੀਧਰ ਪਾਤਸ਼ਾਹ, ਮੇਰੀਆਂ ਅੱਖਾਂ ਆਪ ਦਾ ਦਰਸ਼ਨ ਤਾਂ ਕਰਦੀਆਂ ਹਨ, ਪਰ ਇਨ੍ਹਾਂ ਵਿੱਚ ਰਸ਼ ਕੋਈ ਨਹੀਂ। ਦਰਸ਼ਨ ਕਰਨੇ ਹੋਰ ਚੀਜ਼ ਹੈ, ਦਰਸ਼ਨਾਂ ਤੋਂ ਅਮੋਲਕ ਰਸ ਮਾਨਣਾ ਇੱਕ ਅਮੋਲਕ ਦਾਤ ਹੈ। ਉਚਾਰਨ ਕਰੋ ਸ੍ਰੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੇ ਹਾਂ, ਪਰ ਰਸ਼ ਕੋਈ ਅਮੋਲਕ ਕੋਈ ਆਤਮਾ ਮਾਣ ਰਹੀ ਹੋਵੇਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਰੂਪ ਹੋ ਕੇ ਦਰਸ਼ਨ ਦੇ ਰਹੇ ਹਨ, ਇਹ ਦਸੇ ਹੀ ਪਾਤਸ਼ਾਹੀਆਂ ਪ੍ਰਤੱਖ ਬੈਠੀਆਂ ਹਨ, ਹਰ ਇੱਕ ਦੇ ਹਿਰਦੇ ਵਿੱਚ ਝਾਤੀ ਪਾਈ ਬੈਠੇ ਹਨ, ਬਈ ਕੋਈ ਕਿਸ ਪਿਆਰ ਵਿੱਚ ਜੁੜਿਆ ਹੋਇਆ, ਉਹਦੇ ਪਿਆਰ ਦਾ ਸਦਕਾ ਉਹਦੀਆਂ ਝੋਲੀਆਂ ਭਰਨੀਆਂ ਹਨ ਦਾਤਾਂ ਦੇ ਨਾਲ, ਪਰ ਰਸ ਕੋਈ ਵਿਰਲਾ ਮਾਣ ਰਿਹਾ ਹੋਵੇਗਾ। ਉਚਾਰਨ ਕਰੋ ਸ੍ਰੀ, ਦਰਸ਼ਨ ਕਰਨੇ ਹੋਰ ਚੀਜ਼ ਹੈ, ਦਰਸ਼ਨਾਂ ਤੋਂ ਰਸ ਮਾਣਨਾ ਹੋਰ ਚੀਜ਼ ਹੈ, ਕੀਰਤਨ ਕਰਨਾ ਹੋਰ ਚੀਜ਼ ਹੈ, ਵਾਹਿਗੁਰੂ ਦੇ ਨਾਮ ਦੇ ਵਿੱਚ ਭਿੱਜ ਕੇ ਕੀਰਤਨ ਕਰਨਾ ਇੱਕ ਅਮੋਲਕ ਦਾਤ ਹੈ। ਮਹਾਰਾਜ ਕਹਿੰਦੇ ਨੇ, ਠਾਕੁਰ ਗਾਈਐ ਆਤਮ ਰੰਗ। ਅਸੀਂ ਵੇਖਣਾ ਕਿ ਅਸੀਂ ਆਤਮ ਰੰਗ ਵਿੱਚ ਗਾ ਰਹੇ ਹਾਂ, ਆਤਮ ਰੰਗ ਵਿੱਚ ਜੁੜ ਕੇ ਸੁਣ ਰਹੇ ਹਾਂ। ਮਹਾਰਾਜ ਬਖਸ਼ਿਸ਼ ਕਰ ਰਹੇ ਹਨ, ਠਾਕੁਰ ਗਾਈਐ ਆਤਮ ਰੰਗ। ਸ਼ਰਨੀ ਪਾਵਨ, ਸ਼ਰਨੀ ਆਉਣ ਦਾ ਕਿਨ੍ਹਾਂ ਦਾ ਭਾਈ ਹਾਜ਼ਰੀ ਲੱਗੇਗੀ ਸ਼ਰਨ ਆਇਆਂ ਦੀ। ਮਹਾਰਾਜ ਕਹਿੰਦੇ ਨੇ, ਉਹਨਾਂ ਦੀ ਹਾਜ਼ਰੀ ਸ਼ਰਨ ਆਇਆਂ ਦੀ ਹਾਜ਼ਰੀ, ਸ਼ਰਨ ਆਇਆਂ ਦੀ ਹਾਜ਼ਰੀ ਗਿਣੀ ਜਾਏਗੀ ਜਿਹੜੇ ਇੱਥੇ ਬਹਿ ਕੇ ਜਪਦੇ ਹਨ ਸ੍ਰੀ। ਸ਼ਰਨੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ।
ਇਹ ਹੈ ਅਮੋਲਕ ਰਸ। ਨੇਤਰ ਪੁਨੀਤ ਭਏ ਦਰਸ ਪੇਖੇ ਮਾਥੇ ਪਰੋ ਰਵਾਲ। ਮਹਾਰਾਜ ਕਹਿੰਦੇ ਨੇ ਹੇ ਵਾਹਿਗੁਰੂ ਮੇਰੀ ਚੋਲੀ ਦਾਤ ਪਾ, ਰਸ ਰਸ ਗੁਣ ਗਾਵੋ ਠਾਕੁਰ ਕੇ। ਇੱਕ ਗੁਣ ਗਾਉਣੇ ਹਨ, ਇੱਕ ਰਸਕ ਰਸਕ ਉਹਦੇ ਪਿਆਰ ਵਿੱਚ ਭਿੱਜ ਕੇ ਮੁੜ ਮੁੜ ਉਹਦਾ ਪਿਆਰ ਮਾਣਨਾ, ਮੁੜ ਮੁੜ ਅੰਮ੍ਰਿਤ ਦੇ ਘੁੱਟ ਭਰਨੇ ਤੇ ਬਾਣੀ ਦਾ ਰਸ ਮਾਣਨਾ, ਇਹ ਇੱਕ ਅਮੋਲਕ ਖਜ਼ਾਨਾ ਹੈ ਜੋ ਗੁਰੂ ਅਰਜਨ ਦੇਵ ਮਹਾਰਾਜ ਆਪ ਮੰਗ ਰਹੇ ਹਨ। ਇਸ ਬਖਸ਼ਿਸ਼ਾਂ ਦੇ ਸਮੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਕਿਉਂਕਿ ਅੱਜ ਦੇ ਦਿਨ ਹੁਣੇ ਥੋੜੇ ਮਿੰਟਾਂ ਬਾਅਦ ਉਹ ਸੁਭਾਗਾ ਦਿਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਖਾਲਸੇ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕਿਹਦੇ ਲੜ ਲਾ ਚੱਲੇ ਹੋ, ਤਾਂ ਅੱਜ ਦੇ ਦਿਨ ਮਹਾਰਾਜ ਨੇ 5 ਪੈਸੇ ਨਾਰੀਅਲ ਰੱਖ ਕੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਦਿੱਤਾ। ਕੋਲ ਬੈਠੇ ਭਾਈ ਨੰਦ ਲਾਲ ਜੀ ਨੂੰ ਪ੍ਰੇਮੀਆਂ ਨੂੰ ਆਖਿਆ, ਬਈ ਸਾਰੇ ਪੰਥ ਨੂੰ ਇਹ ਹੁਕਮ ਸੁਣਾ ਦਿਓ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਸਾਰੇ ਜਪੋ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੇਂ। ਜਿਸ ਨੇ ਮੈਨੂੰ ਮਿਲਣਾ ਹੋਵੇ ਸ਼ਬਦ ਦੀ ਵਿਚਾਰ ਕਰੇ, ਜਿਸ ਨੇ ਮੇਰੇ ਨਾਲ ਬਚਨ ਕਰਨੇ ਹਨ ਸ਼ਬਦ ਪੜੇ, ਸਾਧ ਹੀ ਨੇੜੇ ਦੂਰ ਨਾ ਜਾਣੋ, ਗੁਰ ਕੇ ਸ਼ਬਦ ਨਜ਼ਦੀਕ ਪਛਾਣੋ। ਮਹਾਰਾਜ ਨੇ ਬਚਨ ਕੀਤਾ, ਅੱਜ ਤੋਂ ਬਾਅਦ ਖਾਲਸਾ ਜੀ ਤੁਹਾਡੇ ਘਰਾਂ ਵਿੱਚ ਸ਼ਬਦ ਰੂਪ ਗੁਰੂ ਆਵੇਗਾ, ਤੁਹਾਡੇ ਕਾਰਜ ਸਵਾਰ ਜਾਏਗਾ। ਆਪਣੇ ਘਰ ਆਇਆ ਕੌਣ ਆਇਆ? ਧੰਨ ਗੁਰੂ ਗ੍ਰੰਥ ਸਾਹਿਬ। ਆਪਣੇ ਘਰ ਆਇਆ ਥਾਨ ਸੁਹਾਇਆ, ਕਾਰਜ ਸ਼ਬਦ ਸਵਾਰੇ, ਸ਼ਬਦ ਰੂਪ ਗੁਰੂ ਕਾਰਜ ਸਵਾਰੇਗਾ। ਤੋ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਗੁਰਿਆਈ ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵੀ ਦੇ ਦਿੱਤੀ ਸੀ। ਜਦੋਂ ਸਿੱਧਾਂ ਨੇ ਪੁੱਛਿਆ ਬਈ ਤੇਰਾ ਗੁਰੂ ਕੌਣ ਹੈ, ਤੂੰ ਚੇਲਾ ਕਿਸ ਤਾਂ ਹੈ, ਉਦੋਂ ਹੀ ਗੁਰਿਆਈ ਮਿਲ ਗਈ ਸੀ ਸ਼ਬਦ ਨੂੰ। ਤਾਂ ਸ਼ਬਦ ਗੁਰੂ ਸੁਰਤ ਤੁਨ ਚੇਲਾ, ਗੁਰਿਆਈ ਤਾਂ ਉਦੋਂ ਹੀ ਮਿਲੀ ਸੀ, ਪਰ ਪ੍ਰਗਟ ਰੂਪ ਵਿੱਚ ਗੁਰਿਆਈ। ਇੱਕ ਵਾਰ ਨਮਸਕਾਰ ਕਰੋ, ਪਿਆਰ ਨਾਲ ਆਖੋ ਧੰਨ ਗੁਰੂ ਗੋਬਿੰਦ ਸਿੰਘ, ਫਿਰ ਪਿਆਰ ਨਾਲ ਆਖੋ, ਸਾਰਿਆਂ ਨੇ ਜਪਿਆ ਬਾਈ, ਪਿਆਰ ਨਾਲ ਆਖੋ ਧੰਨ ਗੁਰੂ ਗੋਬਿੰਦ ਸਿੰਘ। ਮੇਰਾ ਕਹਿਣ ਤੋਂ ਭਾਵ ਕਿ ਜਿਨ੍ਹਾਂ ਪਿਆਰ ਵਾਲਿਆਂ ਨੇ ਮੰਗਿਆ ਗੁਰੂ ਨੂੰ ਮੰਗਿਆ, ਦਾਤਾਂ ਨਹੀਂ ਮੰਗੀਆਂ। ਭਾਈ ਨੰਦ ਲਾਲ ਜੀ ਨੇ ਮੰਗਿਆ ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼, ਹੇ ਕਲਗੀਧਰ ਪਾਤਸ਼ਾਹ ਅੱਖਾਂ ਤੇਰਾ ਦਰਸ਼ਨ ਤਾਂ ਕਰਦੀਆਂ ਇਹਨਾਂ ਵਿੱਚ ਰਸ ਨਹੀਂ, ਲੱਜ਼ਤ ਬਖਸ਼, ਤੇਰੇ ਦਰਸ਼ਨਾਂ ਤੋਂ ਪੂਰਨ ਆਨੰਦ ਮਾਣਾ, ਜਿਵੇਂ ਚਕੋਰ ਚੰਦਰਮੇ ਨੂੰ ਵੇਖ ਕੇ ਆਨੰਦ ਮਾਣਦਾ, ਇਸ ਤਰ੍ਹਾਂ ਆਨੰਦ ਮਾਣਾ। ਦੋਏ ਦੋਏ ਲੋਚਨ ਪੇਖਾਂ ਹਾਂ ਹਰ ਬਿਨ ਅਵਰ ਨਾ ਦੇਖਾਂ, ਇਸ ਤਰ੍ਹਾਂ ਆਨੰਦ ਮਾਣਾ। ਨੈਣ ਰਹੇ ਰੰਗ ਲਾਈ ਅਬ ਬੈ ਗੱਲ ਕਹਿਣ ਨਾ ਜਾਈ, ਜਦੋਂ ਨੈਣ ਲੱਗ ਜਾਣ ਤੇਰੇ ਨਾਲ ਹੋਰ ਸਾਰੀਆਂ ਗੱਲਾਂ ਵਿਸਰ ਜਾਣ, ਫਿਰ ਜੇ ਹੋਸ਼ ਰਹਿ ਗਈ ਤੇ ਫਿਰ ਪਿਆਰ ਕਾਹਦਾ ਹੋਇਆ? ਜਿਸ ਪਿਆਰ ਵਿੱਚ ਮਤ ਨਹੀਂ ਮਾਰੀ ਗਈ ਉਹ ਪਿਆਰ ਕਾਹਦਾ ਹੈ? ਪਿਆਰੀ ਸਾਧ ਸੰਗਤ ਜੀ, ਆ ਭਗਵਾਨ ਕ੍ਰਿਸ਼ਨ ਗਏ ਸੀ ਨਾ ਬਿਦਰ ਦੇ ਘਰ, ਤੇ ਕਿਵੇਂ ਬਿਦਰ ਦੀ ਘਰ ਵਾਲੀ ਛਿੱਲੜ ਖਵਾਈ ਜਾਂਦੀ ਹੈ ਤੇ ਮਹਾਰਾਜ ਛਕੀ ਜਾਂਦੇ ਨੇ? ਪਿਆਰ ਦੇ ਵਿੱਚ ਮਤ ਮਾਰੀ ਗਈ ਨਾ, ਪਿਆਰ ਅੱਗੇ ਕੋਈ ਹੋਰ ਅਕਲ ਨਹੀਂ ਆਉਂਦੀ, ਬਿਲਕੁਲ ਕੋਈ ਖਿਆਲ ਨਹੀਂ ਆਉਂਦਾ, ਪਿਆਰ ਹੀ ਪਿਆਰ ਹੁੰਦਾ। ਤੇ ਗੋਬਿੰਦ ਪਾਓ ਭਗਤ ਦਾ ਭੁੱਖਾ, ਉਹ ਭੁੱਖਾ ਵੀ ਤੇਰੇ ਪਿਆਰ ਦਾ ਹੈ, ਪਦਾਰਥਾਂ ਦਾ ਨਹੀਂ, ਪਦਾਰਥਾਂ ਉਹਦੇ ਬਖਸ਼ੇ ਹੋਏ ਹਨ ਤੇਰੇ ਕੋਲ। ਉਚਾਰਨ ਕਰੋ ਸ੍ਰੀ ਆਖਿਆ, ਜੇ ਟੁੱਟੇ ਹੋ ਤਾਂ ਇਹ ਅੱਖਾਂ ਤੇਰਾ ਦਰਸ਼ਨ ਕਰ ਰਹੀਆਂ ਨੇ, ਇਹਨਾਂ ਵਿੱਚ ਰਸ ਬਖਸ਼ ਦੇ, ਆਨੰਦ ਬਖਸ਼ ਦੇ। ਸਾਹਿਬ ਜੀ ਬੜੇ ਪ੍ਰਸੰਨ ਹੋਏ। ਜਦੋਂ ਕੋਈ ਜੌਹਰੀ ਹੋਵੇ, ਮਾਲ ਵੇਚਣ ਆਇਆ ਹੋਇਆ,
ਤੇ ਅੱਗੇ ਲੈਣ ਵਾਲਾ ਵੀ ਜੋਰੀ ਅੱਖ ਨਾਲ ਵੇਖਣ ਵਾਲਾ ਹੋਵੇ ਤਾਂ ਉਹ ਫਿਰ ਵਧੀਆ ਤੋਂ ਵਧੀਆ ਸਮਾਨ ਕੱਢ ਕੇ ਵਿਖਾਉਂਦਾ। ਤੇ ਜਿਸ ਨੇ ਕੌਡੀਆਂ ਕੋ ਕਈ ਖਰੀਦਣੇ ਹੋਣ ਉਹਨੂੰ ਪਰੇ ਰੱਖਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅਮੋਲਕ ਨਾਮ ਦਾ ਦਾਨ, ਨਾਮ ਦੀ ਬਖਸ਼ਿਸ਼ ਮੰਗਣ ਵਾਲੇ ਵਿਰਲੇ ਹੀ ਹੁੰਦੇ ਹਨ ਗੁਰੂ ਕੇ ਸਿੱਖ। ਨਾਮ ਕੇ ਬਣ ਜਾ ਰਹੇ ਹੀਰਾ ਹੱਥ ਚੜਿਆ ਨਿਰਮੋਲਕ। ਕਬੀਰ ਜੀ ਕਹਿ ਰਹੇ ਹਨ ਕਿ ਕਿਨ ਹੀ ਵਣਜਿਆ ਕਾਂਸੀ ਤਾਂਬਾ, ਕਿਨ ਹੀ ਲੌਂਗ ਸਪਾਰੀ, ਸੰਤਹ ਵਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ। ਹੀਰਾ ਹੱਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਇਹ ਹਨ ਨਾਮ ਦੇ ਵਣਜਾਰੇ। ਹਜ਼ੂਰ ਬੜੇ ਪ੍ਰਸੰਨ ਹੋਏ ਜਦੋਂ ਆਖਿਆ ਨਾ ਮੇਰੀਆਂ ਅੱਖਾਂ ਨੂੰ ਰਸ ਬਖਸ਼ ਤੇਰੇ ਦਰਸ਼ਨ ਦਾ। ਤਾਂ ਮਹਾਰਾਜ ਕਹਿਣ ਲੱਗੇ ਨੰਦ ਲਾਲ ਜੋ ਮੰਗਿਆਈ ਇਹ ਵੀ ਦਿੱਤਾ ਤੇ ਕੁਝ ਹੋਰ ਵੀ ਮੰਗ ਲੈ। ਮਹਾਰਾਜ ਫਿਰ ਤੁੱਠੇ ਹੋ ਤਾਂ ਸੀਨਾ ਅੰਬਰਾ ਮਗਜ਼ ਨੇ ਇਸ਼ਰਾਰ ਬਖਸ਼। ਧਿਆਨ ਦੇਣਾ ਜਿੱਥੇ ਦੀਦਿਆਂ ਨੂੰ ਅੱਖਾਂ ਨੂੰ ਬਾਹਰ ਲੈ ਜਾਓ ਇਸ ਨੂੰ। ਉਚਾਰਨ ਕਰੋ ਸ੍ਰੀ, ਫਿਰ ਜਪੋ ਸ੍ਰੀ। ਜਿੱਥੇ ਅੱਖਾਂ ਨੂੰ ਦਰਸ਼ਨਾਂ ਦਾ ਰਸ ਬਖਸ਼ਿਆ ਹੀ ਨਾ ਜੇ ਤੁੱਠੇ ਤਾਂ ਫਿਰ ਇੱਕ ਹੋਰ ਵੀ ਕਿਰਪਾ ਕਰ। ਮੇਰੇ ਸੀਨੇ ਵਿੱਚ ਬੜੇ ਫਜ਼ੂਲ ਜੇ ਖਿਆਲ ਹਨ। ਹੁਣ ਇਤਨੇ ਵਜੇ ਆਹ ਕਰਨਾ, ਇਤਨੇ ਵਜੇ ਫਿਲਮ ਵੇਖਣੀ ਹੈ, ਉਧਰ ਜਾਣਾ, ਇਧਰ ਜਾਣਾ, ਉੱਥੇ ਜਾਣਾ। ਮਨੁੱਖ ਦੇ ਧੰਦੇ ਪ੍ਰੋਗਰਾਮ ਐਸੇ ਬਣੇ ਹਨ ਕਿ ਉਹ ਮੁੱਕਦੇ ਹੀ ਨਹੀਂ। ਬੜੀ ਵੱਡੀ ਲਿਸਟ ਹੁੰਦੀ ਹੈ, ਜੇ ਮੰਜੇ ਤੇ ਹੀ ਪਿਆ ਹੁੰਦਾ ਸਵੇਰੇ ਜਦੋਂ ਲਿਸਟ ਵੇਖਦਾ ਬਈ ਅੱਜ ਕਿਹੜੇ ਕਿਹੜੇ ਕੰਮ ਕਰਨੇ ਹਨ। ਪਰ ਜੇ ਪੁੱਛ ਲਓ ਗੁਰਮੁਖਾ ਬਈ ਨਿਤਨੇਮ ਦਾ ਤੇਰਾ ਕਿਹੜਾ ਟਾਈਮ ਹੈ, ਤਾਂ ਉਹ ਟਾਈਮ ਕੋਈ ਨਹੀਂ ਕਹਿੰਦਾ ਜੀ, ਉਹ ਕਰ ਲਵਾਂਗੇ ਜਦੋਂ ਕਿਤੇ ਵਿਹਲ ਹੋਏਗੀ। ਉਚਾਰਨ ਕਰੋ ਸ੍ਰੀ। ਜਿਹੜਾ ਜ਼ਰੂਰੀ ਹੈ ਨਾ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਉ ਪ੍ਰੀਤ। ਉਹ ਸਾਡੀ ਅਵਸਥਾ ਹੈ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ। ਇਹ ਸਾਡੀ ਅਵਸਥਾ ਹੈ ਕਲਯੁਗੀ ਜੀਵਾਂ ਦੀ। ਆਦ ਅੰਤ ਜੋ ਰਾਖਣ ਹਾਰ। ਵਾਹ ਵਾਹ ਵਾਹ ਵਾਹ ਵਾਹ ਵਾਹ। ਆਦ ਅੰਤ ਜੋ ਰਾਖਣ ਹਾਰ, ਤਿਸਿਓ ਪ੍ਰੀਤ ਨਾ ਕਰੇ ਗਵਾਰ। ਇਹ ਸਾਡੇ ਕਲਯੁਗੀ ਜੀਵਾਂ ਦੀ ਤਸਵੀਰ ਖਿੱਚੀ ਹੈ ਮਹਾਰਾਜ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਓ, ਬਿਰਤੀ ਬੜੀ ਔਖੀ ਜੁੜਦੀ ਹੈ, ਪਰ ਜਦੋਂ ਖਿੰਡਦੀ ਹੈ ਤਾਂ ਪਤਾ ਹੀ ਨਹੀਂ ਲੱਗਦਾ। ਇਸ ਲਈ ਬੇਨਤੀ ਕੀਤੀ ਹੈ, ਕੋਈ ਬੁਰਾ ਨਾ ਮਨਾਉਣਾ। ਜਦੋਂ ਵੀ ਬੱਚਾ ਰੋਵੇ ਝੱਟ ਬਾਹਰ ਲੈ ਜਾਓ। ਬੜੀ ਮੁਸ਼ਕਲ ਬਿਰਤੀ ਜੁੜਦੀ ਹੈ। ਸਰੋਵਰ ਦਾ ਟਿੱਕਿਆ ਹੋਇਆ ਜਲ ਹੋਵੇ, ਕੋਈ ਛੋਟਾ ਜਿਹਾ ਕੰਕਰ ਵੀ ਵਿੱਚ ਮਾਰ ਦੇਵੇ ਨਾ, ਉਹਦੀਆਂ ਲਹਿਰਾਂ ਪਤਾ ਨਹੀਂ ਕਿੱਥੋਂ ਤੱਕ ਭੱਜੀਆਂ ਜਾਂਦੀਆਂ ਹਨ। ਤੇ ਸਾਡੇ ਮਨ ਦੀ ਵੀ ਇਹੀ ਅਵਸਥਾ ਜੇ, ਜੁੜਦਾ ਬੜਾ ਔਖਾ ਮਨ, ਪਰ ਤੁੜੇਂਦਿਆਂ ਇੱਕ ਖਿੰਨ ਲੱਗਦਾ ਹੈ। ਉਚਾਰਨ ਕਰੋ ਸ੍ਰੀ। ਆਓ ਹੁਣ ਕਲਗੀਧਰ ਪਾਤਸ਼ਾਹ ਜੀ ਦੇ ਕਰੋ ਦਰਸ਼ਨ, ਬਣਾਓ ਬਿਰਤੀ ਦੀਆਂ ਅੱਖਾਂ। ਭਾਈ ਸਾਹਿਬ ਨੰਦ ਲਾਲ ਜੀ ਤੇ ਜਦੋਂ ਪ੍ਰਸੰਨ ਹੋਏ, ਨੰਦ ਲਾਲ ਜੋ ਕੁਝ ਮੰਗਿਆਈ ਇਹ ਵੀ ਦਿੱਤਾ ਤੇ ਹੋਰ ਵੀ ਕੁਝ ਮੰਗ ਲੈ, ਤਾਂ ਭਾਈ ਸਾਹਿਬ ਕਹਿਣ ਲੱਗੇ ਸੀਨਾ ਅੰਬਰਾ ਮਗਜ਼ ਨੇ ਇਸ਼ਰਾਰ ਬਖਸ਼। ਮੇਰੇ ਸੀਨੇ ਵਿੱਚ ਜਿਹੜੇ ਫਜ਼ੂਲ ਜਿਹੇ ਖਿਆਲ ਭਰੇ ਹੋਏ ਹਨ ਨਾ, ਇਹ ਸਾਰੇ ਹੀ ਦੂਰ ਹੋ ਜਾਣ। ਇੱਕ ਤੇਰੇ ਸਿਮਰਨ ਦਾ ਖਿਆਲ ਰਹਿ ਜਾਵੇ ਮੇਰੇ ਹਿਰਦੇ ਵਿੱਚ। ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼, ਸੀਨਾ ਅੰਬਰਾ ਮਗਜ਼ ਨੇ ਇਸ਼ਰਾਰ ਬਖਸ਼। ਈਦਲੇ ਬਿਰਯਾਮ ਮਾਰਾ ਸ਼ੌਕ ਦੇ, ਆਖਿਆ ਜਿੱਥੇ ਇਹ ਪਦਾਰਥ ਦਿੱਤੇ ਨੀ ਇੱਕ ਹੋਰ ਵੀ ਦੇ, ਕਿ ਮੇਰਾ ਦਿਲ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਪੁੱਜ ਚੁੱਕਾ, ਇਹ ਤੇਰੇ ਚਰਨਾਂ ਵਿੱਚ ਜੁੜ ਸਕੇ।
ਇਹ ਬੜਾ ਔਖਾ ਜੁੜਦਾ। ਇਹ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਇਹ ਏਡੀ ਤੇਜ ਰਫਤਾਰ ਹੈ ਨਾ ਮਨ ਦੀ। ਮਹਾਰਾਜ ਸੁਖਮਨੀ ਸਾਹਿਬ ਵਿੱਚ ਲਿਖਦੇ ਹਨ, ਨਿਮਕ ਮੈਂ ਚਾਰ ਕੁੰਟ ਫਿਰਿਆ ਵੈ। ਇਹਦੀ ਤੇਜ ਰਫਤਾਰ ਦੇ ਕਿਸੇ ਵਹਿਨ ਨੂੰ, ਕਿਸੇ ਗੱਡੀ ਨੂੰ ਫੜਨਾ ਹੋਵੇ, ਮਖੌਲ ਹੈ ਕੋਈ? ਇਹ ਗੁਰੂ ਕਿਰਪਾ ਕਰੇ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਉਹਦੀ ਕਿਰਪਾ ਹੋਵੇ ਤਾਂ ਮਨ ਜੁੜਦਾ, ਲਿਵ ਲੱਗਦੀ ਹੈ ਗੁਰੂ ਦੇ ਚਰਨਾਂ ਨਾਲ। ਆਖਿਆ ਇਹ ਕਿਰਪਾ ਕਰ ਕਿ ਮੇਰੇ ਇਸ ਪੁੱਜੇ ਹੋਏ ਵਿਕਾਰਾਂ ਵਿੱਚ ਸੜੇ ਹੋਏ ਮਨ ਨੂੰ ਪ੍ਰੇਮ ਲਾ ਤੇਰੇ ਚਰਨਾਂ ਵਿੱਚ ਜੁੜ ਕੇ ਜਪ ਸਕਾਂ ਸ੍ਰੀ। ਫਿਰ ਜਪੋ ਸ੍ਰੀ। ਮੈਂ ਤੇਰੇ ਦਰ ਦਾ ਕੂਕਰ ਹਾਂ ਤੇ ਉਹ ਕੁੱਤਾ ਮਾਲਕ ਦਾ ਅਖਵਾਉਂਦਾ ਜਿਸ ਕੁੱਤੇ ਦੇ ਗਲ ਵਿੱਚ ਪਟਾ ਹੋਵੇ। ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਹਨ, ਮੇਰੇ ਗਲ ਵਿੱਚ ਵੀ ਪਟਾ ਪਾ ਦੇ, ਬੰਦਗੀ ਦਾ ਪਟਾ ਪਾਈ, ਸਵਾਸਾਂ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਮੈਂ ਜਪਦਾ ਰਹਾਂ ਸ੍ਰੀ। ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼, ਸ਼ੀਨਾ ਅੰਬਰਾ ਮਗਜ਼ਨੇ ਇਸ਼ਰਾਰ ਬਖਸ਼, ਈ ਦਿਲੇ ਬਿਰਯਾਮ ਮਾਰਾ ਸ਼ੌਕ ਦੇ, ਦਰ ਗਲੂਯਮ ਬੰਦਗੀ ਦਾ ਤੌਕ ਦੇ, ਬੰਦਗੀ ਦਾ ਤੌਕ। ਤੇ ਮਹਾਰਾਜ ਕਹਿਣ ਲੱਗੇ, ਨੰਦ ਲਾਲ ਇਹਦੀਆਂ ਅਮੋਲਕ ਵਸਤੂਆਂ ਮੰਗ ਰਿਹਾ ਤੂੰ, ਤੇ ਮੈਂ ਬੜਾ ਖੁਸ਼ ਹਾਂ, ਕੁਝ ਹੋਰ ਵੀ ਮੰਗ ਲੈ। ਤਾਂ ਭਾਈ ਸਾਹਿਬ ਕਹਿੰਦੇ ਨੇ, ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਐਸਾ ਨਾ ਹੋਵੇ ਤੇਰੇ ਦਰਸ਼ਨ ਕਰਦਿਆਂ ਕਰਦਿਆਂ ਮੇਰੀਆਂ ਅੱਖਾਂ ਰੱਜ ਜਾਣ, ਮੇਰਾ ਦਿਲ ਅੱਕ ਜਾਵੇ, ਥੱਕ ਜਾਵੇ। ਨਹੀਂ, ਇੱਕ ਹੋਰ ਕਿਰਪਾ ਕਰ, ਮੈਂ ਜਿਉਂ ਜਿਉਂ ਤੇਰੇ ਦਰਸ਼ਨ ਕਰਾਂ ਤਿਉਂ ਤਿਉਂ ਦਰਸ਼ਨਾਂ ਦੀ ਪਿਆਰ ਦੁੱਗਣੀ ਚੌਗਣੀ ਲੱਖ ਗੁਣਾ ਵੱਧ ਪਿਆਰ ਵੱਧਦਾ ਜਾਏ। ਉਚਾਰਨ ਕਰੋ ਸ੍ਰੀ। ਹਿਜਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼। ਉਹ ਕਲਗੀਆਂ ਵਾਲੇ ਪਾਤਸ਼ਾਹ, ਇਹ ਮਸਾਂ ਮਸਾਂ ਮਨੁੱਛਾ ਜਨਮ ਮਿਲਿਆ ਤੇਰੀ ਕਿਰਪਾ ਦੁਆਰਾ, ਵੇਖੀ ਕਿਤੇ ਨਾਮ ਤੋਂ ਖਾਲੀ ਨਾ ਹੋ ਜਾਈਏ, ਫਿਰ 84 ਦੇ ਗੇੜੇ ਵਿੱਚ ਨਾ ਪੈ ਜਾਈਏ। ਇਸ ਲਈ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੀ, ਸਾਡੇ ਤੇ ਫਜ਼ਲ ਕਰੀ, ਰਹਿਮ ਕਰੀ, ਕਰਮ ਕਰੀ ਸਾਡੇ ਤੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆਖਿਆ ਕੁਝ ਹੋਰ ਵੀ ਮੰਗ ਲੈ। ਜਦੋਂ ਆਖਿਆ ਨਾ ਕੁਝ ਹੋਰ ਮੰਗ ਲੈ, ਤਾਂ ਭਾਈ ਸਾਹਿਬ ਕਹਿੰਦੇ ਨੇ, ਹੁਣ ਇੱਕੋ ਵਸਤੂ ਹੋਰ ਮੰਗਣੀ ਹੈ। ਹਾਂ ਮੰਗ ਲੈ ਭਾਈ, ਕੀ ਮੰਗਣਾ ਚਾਹੁੰਦਾ? ਤਾਂ ਮਹਾਰਾਜ ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਨੇ, ਹਰ ਸਰੇ ਮੂਯਮ ਜ਼ੁਬਾਂ ਕੁੰਨ ਅਜ਼ ਕਰਮ। ਧਿਆਨ ਦੇਣਾ, ਹਰ ਸਰੇ ਇਹ ਸਰੀਰ ਦੇ 7 ਕਰੋੜ ਰੋਮ ਹਨ, ਸੁਰਾਖ ਹਨ। ਭਾਈ ਸਾਹਿਬ ਕਹਿਣ ਲੱਗੇ, ਇਹਨਾਂ ਨੂੰ ਜੀਭਾ ਲਾ ਦੇਖਾਂ, ਤੇਰਾ ਕੀ ਜਾਂਦਾ, ਤੇਰੇ ਲਈ ਕਿਹੜੀ ਵੱਡੀ ਗੱਲ ਹੈ? ਸਰੀਰ ਦੇ 7 ਕਰੋੜ ਰੋਮਾਂ ਨੂੰ ਜੀਭਾ ਲਾ ਦੇ। ਆਖਿਆ ਨੰਦ ਲਾਲ, ਇੰਨੀਆਂ ਜੀਭਾਂ ਨਾਲ ਕੀ ਕਰੇਗਾ? ਤੇ ਭਾਈ ਸਾਹਿਬ ਕਹਿੰਦੇ ਨੇ, ਜੀ ਕਲਯੁਗ ਦੇ ਵਿੱਚ ਕਿਤਨੀ ਕੁ ਉਮਰ ਹੈ ਮਨੁੱਖ ਦੀ? ਦਿਨ ਰਾਤ ਛੋਟੇ ਹਨ, ਉਮਰ ਛੋਟੀ ਹੈ। ਤੇਰੇ ਗੁਣ ਬਹੁਤ ਹਨ ਮੇਰੇ ਦਸ਼ਮੇਸ਼ ਪਿਤਾ, ਮੇਰੇ ਮਾਲਕ, ਗਰੀਬਾਂ ਨੂੰ ਨਿਵਾਜਣ ਵਾਲੇ ਦੁਸ਼ਟ ਦਮਨ ਦਾਤਾ, ਤੇਰੇ ਗੁਣ ਬੇਅੰਤ ਹਨ। ਤੇ ਮੈਂ ਚਾਹੁੰਦਾ ਇਹ 7 ਕਰੋੜ ਰੋਮਾਂ ਤੇ ਜੀਭ ਲੱਗੀ ਹੋਵੇ, ਤੇ ਇਹਨੀਆਂ ਜੀਭਾਂ ਨਾਲ ਮੈਂ ਤੇਰਾ ਜਸ ਕਰਾਂ, ਤੇਰਾ ਕੀਰਤਨ ਗਾਵਾਂ। ਉਚਾਰਨ ਕਰੋ ਸ੍ਰੀ। ਸਾਧ ਸੰਗਤ ਬੋਲੋ ਸ੍ਰੀ ਵਾਹਿ। ਹਰ ਸਰੇ ਮੂਯਮ ਜ਼ੁਬਾਂ ਕੁਨ ਅਜ ਕਰਮ, ਤਾਂ ਬਿਗੋਇਦ ਵਸਵ ਹਕਰਾ। ਦਮ ਬਾ ਦਮ ਇਹਨੀਆਂ ਜੀਭਾਂ ਨਾਲ ਵੀ ਮੈਂ ਤੇਰੇ ਦਰ ਤੋਂ ਇਹੀ ਮੰਗਾਂਗਾ, ਇਹੀ ਦਇਆ ਕਰੋ ਕਿ ਆਪਣਾ ਨਾਮ ਦਿਓ। ਕੀਰਤਨ ਸਮਾਪਤੀ। ਭੁੱਲਾਂ ਚੁੱਕਾਂ ਬਖਸ਼ਣੀਆਂ, ਆਓ ਇੱਕ ਵਾਰ ਬਗੈਰ ਸਾਜਾਂ ਦੇ ਗੁਰੂ ਦੇ ਚਰਨਾਂ ਵਿੱਚੋਂ ਇਹ ਦਾਤ ਮੰਗੋ, ਇਹ ਦਾਨ ਮੰਗੋ। ਜਿੱਥੇ ਨਾਮ ਮੰਗਣਾ ਉੱਥੇ ਦਾਨ ਮੰਗੋ। ਦਾਨ ਦਿੱਤੀ ਹੋਈ ਵਸਤੂ ਕਦੇ ਮੋੜਦਾ ਨਹੀਂ ਮਾਲਕ। ਆਓ ਸਾਰੇ ਮੰਗੀਏ, ਫਿਰ ਕੀਰਤਨ ਸਮਾਪਤੀ ਹੈ।

ਕੀਰਤਨ ਕਰਦਿਆਂ ਬਾਣੀ ਪੜਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਰਬੱਤ ਸੰਗਤਾਂ ਦਾ, ਇੱਥੋਂ ਦੇ ਪ੍ਰਬੰਧਕ ਜਨ ਔਰ ਨੌਜਵਾਨ ਵੀਰ, ਮੈਂ ਸਮਝਣਾ ਕਿੱਡਾ ਸੋਹਣਾ ਉਪਰਾਲਾ ਕਰਦੇ ਹਨ। ਇਹ ਆਪ ਹੀ ਤਨਤਾ ਦੇ ਯੋਗ ਨੇ, ਇਨ੍ਹਾਂ ਦੇ ਮਾਤਾ ਪਿਤਾ ਵੀ ਧੰਨ ਧੰਨ ਹਨ, ਤਨਤਾ ਦੇ ਯੋਗ ਹਨ, ਜਿਨ੍ਹਾਂ ਦੇ ਬੱਚੇ ਇਤਨੇ ਸ਼ੁਭ ਕਰਮ ਕਰ ਰਹੇ ਹਨ। ਧਨ ਜਨਨੀ ਜਨ ਜਾਇਆ, ਧਨ ਹੈ ਉਹ ਮਾਤਾ ਜਿਹੜੇ ਐਸੇ ਬੱਚੇ ਨੂੰ ਜਨਮ ਦੇ ਰਹੀ ਹੈ ਜੋ ਸਤਸੰਗਤ ਵਿਚ ਬਹਿ ਕੇ ਭਗਤੀ ਕਰ ਰਿਹਾ, ਸਿਮਰਨ ਕਰ ਰਿਹਾ, ਜੁੜਿਆ ਗੁਰੂ ਗ੍ਰੰਥ ਸਾਹਿਬ ਦੇ ਨਾਲ। ਇਹ ਵੱਡੀਆਂ ਬਖਸ਼ਿਸ਼ਾਂ ਤੁਹਾਡੇ ਤੇ ਹਨ, ਸਤਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਇਹ ਅੰਮ੍ਰਿਤ ਬਾਣੀ ਦਾ ਵਰਖਦਾ ਰਹੇ ਤੇ ਅੱਗੇ ਇਸ ਜੋ ਪਿਆਰ ਦੀ ਲੜੀ ਨੂੰ, ਅੰਮ੍ਰਿਤ ਦੀ ਵਰਖਾ ਨੂੰ ਦਿਨੋ ਦਿਨ ਵਧਾਓ, ਇਸ ਨੂੰ ਬਾਈ ਹੋਰਨਾਂ ਨੂੰ ਵੀ ਪ੍ਰੇਰਨਾ ਦੇ ਕੇ ਜੋੜੋ ਗੁਰੂ ਗ੍ਰੰਥ ਸਾਹਿਬ ਦੇ ਨਾਲ। ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਮਹਾਂਪਾਪ ਨਹੀਂ। ਇਹ ਬੜਾ ਵੱਡਾ ਪੁੰਨ ਹੈ ਜੋ ਤੁਸੀਂ ਖੱਟ ਰਹੇ ਹੋ, ਤੋ ਦਾਸ ਵੀ ਆਪਣੇ ਆਪ ਨੂੰ ਸੁਭਾਗਾ ਸਮਝ ਰਿਹਾ ਅੱਜ ਤੁਹਾਡੇ ਵਿਚ ਆ ਕੇ ਕੀਰਤਨ ਕੀਤਾ। ਕੀਰਤਨ ਵਿਚ ਮਨ ਜੁੜਿਆ, ਮਨ ਉਥੇ ਹੀ ਜੁੜਦਾ ਜਿੱਥੇ ਕੋਈ ਭਗਤੀ ਦਾ, ਸਿਮਰਨ ਦਾ ਪ੍ਰਭਾਵ ਹੁੰਦਾ। ਤੋ ਕੀਰਤਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ, ਇਹ ਬਖਸ਼ਿਸ਼ ਆ ਜੋ ਤੁਹਾਡੇ ਦਰਸ਼ਨ ਹੋਏ ਹਨ, ਇਹ ਗੁਰੂ ਕੇ ਲਾਲ, ਗੁਰੂ ਦੇ ਬਖਸ਼ੇ ਹੋਏ ਪਰਿਵਾਰ ਵਿਚੋਂ ਸਰਦਾਰ ਸਾਹਿਬ ਬਾਬਾ ਸਿੰਘ ਜੀ ਕੋਹਲੀ, ਉਨ੍ਹਾਂ ਦੇ ਉਦਮ ਨਾਲ ਦਾਸ ਇੱਥੇ ਆਇਆ ਤੇ ਪਹਿਲੀ ਵੇਰਾ ਇਹ ਤੁਹਾਡੀਆਂ ਅਸੀਸਾਂ ਬਖਸ਼ਿਸ਼ਾਂ ਮਿਲੀਆਂ ਹਨ। ਉਨ੍ਹਾਂ ਦਾ ਧੰਨਵਾਦ ਕਰਨੋਂ ਵੀ ਮੈਂ ਰਹਿ ਨਹੀਂ ਸਕਦਾ ਕਿ ਕਿਤਨੇ ਸ਼ੁਭ ਕਰਮ ਕਰ ਰਹੇ ਹਨ। ਕੀਰਤਨੀਆਂ ਨੂੰ ਮੰਗਾ ਕੇ ਥਾਂ ਥਾਂ ਤੇ ਕੀਰਤਨ ਸੁਣਾਉਂਦੇ ਹਨ। ਪਤਾ ਨਹੀਂ ਕਿਤਨੀਆਂ ਰੂਹਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਂਦੀਆਂ ਹਨ। ਇਹ ਬਖਸ਼ਿਸ਼ ਹੈ ਉਨ੍ਹਾਂ ਤੇ, ਅਸੀਸ ਦਿਓ। ਵਾਹਿਗੁਰੂ ਕਿਰਪਾ ਕਰੇ, ਹੋਰ ਸ਼ਕਤੀ ਬਖਸ਼ੇ ਔਰ ਇਸੇ ਤਰ੍ਹਾਂ ਸਿੱਖ ਪੰਥ ਦੀ, ਗੁਰੂ ਖਾਲਸੇ ਦੀ ਸੇਵਾ ਕਰਕੇ, ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਲੋਕ ਸੁਖੀਏ ਪਰ ਲੋਕ ਸੁਹੇਲੇ ਕਰਦੇ ਰਹਿਣ। ਤੋ ਸਾਹਿਬ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਹੈ, ਜੋ ਖਾਲਸਾ ਗੱਜ ਵੱਜ ਕੇ ਫਤਿਹ ਬੁਲਾਉਂਦਾ ਉਹ ਮੇਰਾ ਦੀਦਾਰ ਪਾਉਂਦਾ। ਤੋ ਗੁਰੂ ਗ੍ਰੰਥ ਸਾਹਿਬ ਦੇ ਸੋਹਣੇ ਸਰੂਪ ਵਿਚੋਂ ਦਸ਼ਮੇਸ਼ ਪਿਤਾ ਦੇ ਦਰਸ਼ਨ ਕਰੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।